ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸੱਚਖੰਡ ਦਰਬਾਰ ਦੀਆਂ ਹਾਜ਼ਰਿਆ ਵਰਦੇ ਹੋਏ ਕੀਰਤਨ ਦੇ ਸਤਿਕਾਓ ਜੋ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ, ਜਿਸ ਖਜ਼ਾਰੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁੱਖ ਜਾਣੇ ਭਰਪੂਰ ਕਰਨਾ, ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ, ਦੇਹ ਅਰੋਗਤਾ ਬਖਸ਼ਣੀ, ਆਸਾ ਮਨਸਾ ਸੰਪੂਰਨ ਕਰਨੀ, ਯਾਤਰਾ ਸਫਲੀ ਕਰਨੀ।

तेरा सचिया बाद जियो बेंड सब तेरा कहुना न के सब

ਸ਼ਨਾ ਚੜ੍ਹਦੀ ਕਲਾ ਬਖਸ਼ਣੀ ਸ਼ੁਕਰਾਨੇ ਵਜਾਂ ਗੁਪਤ ਭੇਟਾ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 11,000 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਸਰਦਾਰ ਜੁਗਰਾਜ ਸਿੰਘ ਵਿਦੇਸ਼ ਵਿੱਚ ਜਾਣ ਤੇ ਸ਼ੁਕਰਾਨੇ ਵਜਾ 500 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਹੋਰ ਚੜ੍ਹਦੀ ਕਲਾ ਬਖਸ਼ਣੀ

ਅਮਰਦੀਪ ਸਿੰਘ ਜੀ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ, ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ। ਜਸ਼ਨਦੀਪ ਕੌਰ ਜੀ ਲੰਗਰਾਲੀ 500 ਰੁਪਏ ਹਾਜ਼ਰ ਕਰਦੇ, ਚੜ੍ਹਦੀ ਕਲਾ ਬਖਸ਼ਣੀ ਜਨਮ ਦਿੰਦੇ ਖੁਸ਼ੀਆਂ ਵਜਾ। ਹੀਰਾ ਸਿੰਘ ਰਾਮ ਸਿੰਘ ਸਿਰਪੱਲੀ ਵਾਲੇ ਦੀਰਘ ਆਯੂ ਦੇ ਰੋਗਤਾ ਬਖਸ਼ਣੀ। ਸੰਨੀ ਅਰੋੜਾ ਜੀ ਜਗਜੀਤ ਸਿੰਘ ਜੀ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ, ਪਾਤਸ਼ਾਹ ਕਿਰਪਾ ਕਰਨੀ ਸੰਗਤਾਂ ਦੀ ਸੇਵਾ ਥਾਏ ਪਾਵਣੀ, ਚੜ੍ਹਦੀ ਕਲਾ ਬਖਸ਼ਣੀ ਕਾਰਜ ਰਾਸ ਕਰਨੇ। ਸੁਰੇਂ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਬੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ।

ਅਮਦ ਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲਾਰੇ।

ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਦੀ ਸਾਹਿਬ ਤਾਂ ਤਾਂ ਰੱਛਾ ਰਿਹਾ ਹੈ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ।

ਚੇਤ ਆਵੇ, ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇ ਫਤਿਹ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ, ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕੌਲ ਸਰ ਦੀ,

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਵਡੇਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲ

ਨਿਹਾਰ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਲਰ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬਲਰ ਬੋਲੋ।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰ ਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੇ ਹੋਏ ਦੀਵਾਨ ਦੇ ਵਿੱਚ ਸੱਜ ਕਰਕੇ ਮਨ ਬਾਣੀ ਸਰੀਰ ਕਰਕੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰ ਘਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਸਭ ਤੇ ਉੱਤਮ ਹਰ ਕੀ ਕਥਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

0: ਜਾਮੀ ਧੀਰਜ ਧਾਰੀ ਪਰ ਉਪਕਾਰੀ ਸਰਬਤ ਜੀਆਂ ਦੇ ਤਾਰਨ ਹਾਰ ਧੰਨ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੁਆਰਾ ਪਾਵਨ ਗੁਰੂ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਮਿਲੇ ਸੇ ਸੱਜਣਾ
0: ਜਗਿਆਸੂ ਜਨਾਂ ਦੀ ਬੇਨਤੀ ਹੈ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਪ੍ਰਾਪਤ ਕਰਨਾ ਅਤਿਅੰਤ ਕਠਿਨ ਹੈ। ਪ੍ਰਾਪਤੀ ਦੀ ਚਾਹਤ ਵਾਲਿਆਂ ਨੇ ਘਰ ਬਾਰ ਛੱਡੇ, ਜੰਗਲਾਂ ਵਿੱਚ ਜਾ ਡੇਰੇ ਲਾਏ, ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਕੰਦਰਾਂ ਦੇ ਵਿੱਚ ਵਾਸੇ ਕਰ ਲਏ, ਕਿੰਨੇ ਬਰਫ਼ ਦੇ ਪਹਾੜ 'ਤੇ ਜਾ ਕੇ ਵੱਸ ਗਏ, ਕਿੰਨੇ ਸੰਨਿਆਸੀ ਹੋ ਕੇ ਤੀਰਥਾਂ 'ਤੇ ਵੱਸਣ ਲੱਗੇ, ਕਿੰਨਿਆਂ ਨੇ ਕੰਨ ਪੜਾਏ, ਕਿੰਨਿਆਂ ਨੇ ਘਰ ਬਾਰ ਤਿਆਗੇ, ਕਿੰਨੇ ਸਕੇ ਸੰਬੰਧੀਆਂ ਤੋਂ ਦੂਰ ਹੋ ਗਏ, ਕਿੰਨਿਆਂ ਨੇ ਹੱਠ ਯੋਗ, ਕਸ਼ਟ ਯੋਗ ਇਤਿਆਦਿਕ ਕੀਤੇ, ਕਿੰਨਿਆਂ ਨੇ ਕਰਮ ਕਾਂਡ ਕੀਤੇ, ਪਰ ਮਹਾਰਾਜ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੇ ਨਜ਼ਰ ਨਹੀਂ ਆਉਂਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ,
1: ਗੁਰਮੁਖ ਮਿਲੇ ਸੇ ਸੱਜਣਾ।
0: ਸਾਧ ਸੰਗਤ ਜੀ, ਪਹਿਲੇ ਅਰਥ ਵਾਸਤੇ ਅਨਵੈ ਕਰਕੇ ਅਰਥ ਲੱਗੇਗਾ। ਇਸ ਪੰਕਤੀ ਦਾ ਅਖੀਰਲਾ ਅੱਖਰ ਹੈ ਰੰਗ, ਤੇ ਅਨਵੈ ਕਰਕੇ ਉਸਨੂੰ ਪਹਿਲਾਂ ਨਾਲ ਮੇਲਿਆ ਜਾਵੇਗਾ। ਗੁਰਮੁਖ ਮਿਲੇ ਰੰਗ, ਭਾਈ ਜਿਹੜੇ ਪੂਰਿਆਂ ਸਤਿਗੁਰਾਂ ਦੇ ਨਾਲ ਮਿਲੇ ਹਨ ਨਾ, ਤੇ ਪੂਰਿਆਂ ਸਤਿਗੁਰਾਂ ਦੇ ਨਾਲ ਮਿਲਾਪ ਕਰਕੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਹਿਰਦੇ ਦਾ ਰੰਗ ਲਾਇਆ ਹੈ, ਪਿਆਰ ਲਾਇਆ ਹੈ,
1: ਰੰਗ
0: ਸੇ ਸੱਜਣਾ ਹਰ ਪ੍ਰਭ ਮਿਲੇ, ਸੇ ਸੱਜਣਾ ਹਰ ਪ੍ਰਭ ਪਾਇਆ। ਉਹਨਾਂ ਸੱਜਣਾਂ ਨੇ, ਉਹਨਾਂ ਗੁਰਮੁਖਾਂ ਨੇ, ਉਹਨਾਂ ਪਿਆਰਿਆਂ ਨੇ, ਨਾਮ ਦੇ ਨਾਲ ਪਿਆਰ ਕਰਨ ਵਾਲਿਆਂ ਨੇ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਇਆ ਹੈ, ਪ੍ਰਾਪਤ ਕੀਤਾ ਹੈ। ਇਹ ਪਹਿਲਾ ਅਰਥ ਹੈ। ਇਸੇ ਪ੍ਰਕਾਰ
1: ਗੁਰਮੁਖ ਮਿਲੇ ਸੇ ਸੱਜਣਾ,
0: ਭਾਈ ਲੋਕ ਪਰਲੋਕ ਦੇ ਜਿਹੜੇ ਸੱਜੇ ਸੱਚੇ ਸੱਜਣ ਨੇ ਨਾ, ਉਹ ਪੂਰੇ ਸਤਿਗੁਰੂ ਜੀ ਨੇ, ਜਿਹੜੇ ਇਸ ਲੋਕ ਦੇ ਅੰਦਰ ਵੀ ਸੱਜਣ ਰੂਪ ਹੋ ਕਰਕੇ ਸਾਥ ਨਿਭਾਉਂਦੇ ਨੇ ਤੇ ਦਰਗਾਹ ਦੇ ਅੰਦਰ ਵੀ ਸਾਥ ਨਿਭਾਉਂਦੇ ਨੇ, ਐਸੇ ਸੱਜਣ ਨੇ ਗੁਰਮੁਖ, ਮੁਖੀ ਗੁਰੂ, ਪ੍ਰਧਾਨ ਗੁਰੂ, ਗੁਰੂਆਂ ਦੇ ਗੁਰੂ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪ੍ਰਧਾਨ ਗੁਰੂ ਮੁਖੀ ਗੁਰੂ ਨੇ। ਭਾਈ ਜਿਹੜੇ ਸਤਿਗੁਰੂ ਸੱਜਣ ਪੁਰਖ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਮਿਲੇ ਹਨ,
1: ਪ੍ਰਭ ਪਾਇਆ ਰੰਗ,
0: ਉਹਨਾਂ ਨੇ ਹਰੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਰੰਗ ਪਿਆਰ ਕੀਤਾ ਹੈ, ਤੇ ਜਿਨ੍ਹਾਂ ਦੇ ਹਰੀ ਜੀ ਦੇ ਨਾਮ ਦੇ ਨਾਲ ਪਿਆਰ ਕੀਤਾ ਹੈ, ਪ੍ਰਭ ਪਾਇਆ, ਉਹਨਾਂ ਉੱਤਮ ਅਧਿਕਾਰੀਆਂ ਨੇ, ਉਹਨਾਂ ਜਗਿਆਸੂਆਂ ਨੇ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਜੀਆਂ ਨੂੰ ਪਾਇਆ ਹੈ, ਪ੍ਰਾਪਤ ਕਰ ਲਿਆ ਹੈ। ਇਸੇ ਪ੍ਰਕਾਰ
1: ਗੁਰਮੁਖ ਮਿਲੇ ਸੇ ਸੱਜਣਾ,
0: ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾ ਦੈ ਸਾਹੁ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੁ। ਭਾਈ ਸੱਚੇ ਸੱਜਣ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਮਾਤਾ ਦੇ ਉਦਰ ਦੇ ਵਿੱਚ ਵੀ ਜਿਨ੍ਹਾਂ ਨੇ ਰਖਵਾਲੀ ਕੀਤੀ, ਮਾਤ ਲੋਕ ਦੇ ਵਿੱਚ ਜੀਵਨ ਭਰ ਰਖਵਾਲੀ ਕਰਦੇ ਨੇ ਤੇ ਦਰਗਾਹ ਦੇ ਵਿੱਚ ਵੀ ਸੱਜਣ ਰੂਪ ਹੋ ਕਰਕੇ ਸਾਥ ਨਿਭਾਉਂਦੇ ਨੇ। ਗੁਰਮੁਖ ਮਿਲੇ ਸੱਜਣਾ, ਜਿਨ੍ਹਾਂ ਨੂੰ ਪੂਰੇ ਗੁਰੂ, ਪ੍ਰਧਾਨ ਗੁਰੂ, ਮੁਖੀ ਗੁਰੂ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਿਲੇ ਨੇ ਨਾ, ਉਹਨਾਂ ਨੂੰ ਸੱਜਣ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਮਿਲੇ ਹਨ,
1: ਪ੍ਰਭ ਪਾਇਆ ਰੰਗ।
0: ਮਹਾਰਾਜ, ਉਹਨਾਂ ਨੇ ਸੱਜਣ ਸਰੂਪ ਵਾਹਿਗੁਰੂ ਜੀ ਨੂੰ ਕਿਵੇਂ ਪ੍ਰਾਪਤ ਕੀਤਾ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ ਹਰੀ ਪ੍ਰਭੂ ਪਰਮੇਸ਼ਰ ਜੀ ਨੂੰ ਉਹਨਾਂ ਨੇ ਪਾਇਆ, ਪ੍ਰਾਪਤ ਕੀਤਾ ਹੈ ਰੰਗ ਪਿਆਰ ਦੇ ਨਾਲ। ਭਾਈ ਜਿਨ੍ਹਾਂ ਨੇ ਪਿਆਰ ਦੇ ਨਾਲ ਰਾਤ ਦਿਨ ਜਪਣਾ ਕੀਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਦੇ ਨਾਲ ਪਿਆਰ ਕਰਨੇ ਕਰਕੇ, ਆਪਣੇ ਮਨ ਅਤੇ ਤਨ ਨੂੰ ਰਾਮ ਨਾਮ ਦੀ ਰੰਗਣ ਵਿੱਚ ਰੰਗ ਲੈਣੇ ਕਰਕੇ, ਉਹਨਾਂ ਪਿਆਰ ਕਰਨ ਵਾਲਿਆਂ ਨੇ ਪਿਆਰੇ ਸਰਬ ਕਲਾ ਸਮਰੱਥ ਹਰੀ ਸੱਜਣ ਪੁਰਖ ਜੀ ਨੂੰ ਪ੍ਰਾਪਤ ਕਰ ਲਿਆ ਹੈ ਜੀ।
1: ਨਾਨਕ ਨਾਮ ਸਲਾਹੇ ਤੂੰ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤਾਈਂ ਵੀ ਐਸਾ ਉਪਦੇਸ਼ ਦਿਓ ਕਿ ਅਸੀਂ ਵੀ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਈਏ। ਤੇ ਹਜ਼ੂਰ ਬਚਨ ਕਰਦੇ ਨੇ ਇਹ ਜਗਿਆਸੂ ਜਨ, ਵਾਹਿਗੁਰੂ ਜੀ ਦਾ ਜਨ ਹੋ ਕਰਕੇ ਨਾ ਚਾਕਰ ਹੋ ਕੇ ਨਾ ਸੇਵਾਦਾਰ ਹੋ ਕੇ ਰਾਤ ਦਿਨ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਜਸ ਕਰਨਾ ਕਰ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਕਰ। ਮਹਾਰਾਜ ਜੇਕਰ ਅਸੀਂ ਸਿਫਤ ਸਲਾਹ ਕਰਦੇ ਰਹੀਏ, ਹਰ ਜਸ ਕਰਦੇ ਰਹੀਏ ਕਿ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਸੁਰਖਰੂ ਹੋ ਜਾਵਾਂਗੇ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਲੋਡੇ ਲੋਡੇ ਲੋਡੇ ਦਾ ਅਰਥ ਹੈ ਲਟਕਾ ਲਟਕਾ ਕਰਕੇ, ਲਮਕਾ ਲਮਕਾ ਕਰਕੇ, ਖੁੱਲੀਆਂ ਕਰ ਕਰਕੇ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਲੁੱਡ ਲੁੱਡ ਦਰਗਾਹ ਵੰਜ, ਭਾਈ ਬਾਹਾਂ ਨੂੰ ਬੇਪਰਵਾਹੀ ਦੇ ਨਾਲ ਹਿਲਾਉਂਦਿਆਂ ਹੋਇਆਂ, ਜਿਵੇਂ ਕੋਈ ਬੰਦਾ ਮਸਤ ਅਵਸਥਾ ਵਿੱਚ ਚੱਲਦਾ ਹੋਵੇ ਨਾ ਤੇ ਬੜਾ ਝੂਮਦਾ ਹੋਇਆ, ਬਾਹਾਂ ਨੂੰ ਹਿਲਾ ਹਿਲਾ ਕਰਕੇ, ਝੁਲਾ ਝੁਲਾ ਕਰਕੇ ਅੱਗੇ ਚੱਲਦਾ, ਬੇਪਰਵਾਹੀ ਦੇ ਨਾਲ, ਬੇਫਿਕਰੀ ਦੇ ਨਾਲ ਚੱਲਦਾ। ਸਤਿਗੁਰੂ ਜੀ ਬਚਨ ਕਰਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰ, ਫਿਰ ਮਨ ਅਤੇ ਬੁੱਧ ਰੂਪੀ ਬਾਹਾਂ ਨੂੰ ਫੈਲਾ ਫੈਲਾ ਕਰਕੇ, ਹਲਾ ਹਲਾ ਕਰਕੇ, ਅਰਥਾਤ ਬੇਪਰਵਾਹੀ ਦੇ ਨਾਲ ਦਰਗਹਿ ਵੰਜ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਤੇਰਾ ਵੰਜਣਾ ਤੇਰਾ ਜਾਣਾ ਹੋਵੇਗਾ। ਬੜੀ ਬੇਫਿਕਰੀ ਦੇ ਨਾਲ, ਬੜੀ ਬੇਪਰਵਾਹੀ ਦੇ ਨਾਲ ਜਾਵੇਗਾ, ਤੈਨੂੰ ਡਰ ਨਹੀਂ ਹੋਵੇਗਾ ਜਮਾਂ ਦਾ, ਤੈਨੂੰ ਡਰ ਨਹੀਂ ਹੋਵੇਗਾ ਧਰਮ ਰਾਜ ਦੇ ਲੇਖੇ ਦਾ, ਤੈਨੂੰ ਡਰ ਨਹੀਂ ਹੋਵੇਗਾ 84 ਲੱਖ ਜੂਨੀਆਂ ਦੀ ਖੁਆਰੀ ਦਾ। ਬੇਪਰਵਾਹੀ ਦੇ ਨਾਲ ਮਨ ਅਤੇ ਬੁੱਧ ਰੂਪੀ ਬਾਹਾਂ ਨੂੰ ਲਟਕਾ ਲਟਕਾ ਕਰਕੇ, ਸੋ ਇਸ ਪ੍ਰਕਾਰ ਬੇਪਰਵਾਹੀ ਦੇ ਨਾਲ ਫੈਲਾ ਫੈਲਾ ਕਰਕੇ ਚੱਲੇਗਾ। ਜਿਵੇਂ ਇਨਸਾਨ ਦੁਖੀ ਹੋਵੇ ਨਾ, ਸਾਧ ਸੰਗਤ ਜੀ ਸਿਰ ਝੁਕਿਆ ਹੁੰਦਾ, ਅੱਖਾਂ ਝੁਕੀਆਂ ਹੋਈਆਂ ਹੁੰਦੀਆਂ ਨੇ, ਮੁਖ ਦੇ ਉੱਪਰ ਸ਼ਕਨ ਹੁੰਦਾ, ਇਸੇ ਪ੍ਰਕਾਰ ਮੋਢੇ ਝੁਕੇ ਹੋਏ ਹੁੰਦੇ ਨੇ, ਤੇ ਸਾਧ ਸੰਗਤ ਜੀ ਉਹ ਸੁੰਗੜ ਕੇ ਚੱਲਦਾ, ਤੇ ਜਿਹੜਾ ਇਨਸਾਨ ਖੁਸ਼ ਹੁੰਦਾ ਨਾ, ਸਿਰ ਉਸਦਾ ਉੱਠਿਆ ਹੁੰਦਾ, ਅੱਖਾਂ ਦੇ ਉੱਪਰ ਅੱਖਾਂ ਦੇ ਵਿੱਚ ਚਮਕ ਹੁੰਦੀ ਹੈ, ਚਿਹਰੇ ਦੇ ਉੱਪਰ ਲਾਲੀ ਹੁੰਦੀ ਹੈ, ਮੋਢੇ ਉਸਦੇ ਉੱਚੇ ਹੁੰਦੇ ਨੇ, ਤੇ ਫਿਰ ਬਾਹਾਂ ਚੌੜੀਆਂ ਕਰ ਕਰਕੇ, ਖੁੱਲੀਆਂ ਕਰ ਕਰਕੇ ਤੁਰਦਾ ਹੈ। ਇਹ ਬੇਪਰਵਾਹੀ ਅਤੇ ਆਨੰਦ ਦੀ ਅਵਸਥਾ ਹੈ, ਇਹ ਮਨ ਦੇ ਸੁੱਖ ਦੀ ਅਵਸਥਾ ਨੂੰ ਪ੍ਰਗਟ ਕਰਨ ਵਾਲਾ ਸਰੀਰ ਦਾ ਚੱਕਰ ਚਿੰਨ ਹੈ, ਜਿਸ ਤੋਂ ਪਛਾਣਿਆ ਜਾਂਦਾ ਹੈ ਫਲਾਣਾ ਬੰਦਾ ਅੱਜ ਬੜੇ ਚਾਅ ਦੇ ਨਾਲ, ਬੜੀ ਖੁਸ਼ੀ ਦੇ ਨਾਲ ਤੁਰਿਆ ਆਉਂਦਾ, ਅੱਜ ਬਾਹਾਂ ਮਾਰਦਾ ਤੁਰਿਆ ਆਉਂਦਾ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਸ ਪ੍ਰਕਾਰ ਉੱਜਲ ਮੁੱਖ ਲੈ ਕਰਕੇ, ਬੇਪਰਵਾਹੀ ਦੇ ਨਾਲ ਆਪਣੇ ਅੱਖਾਂ ਦੇ ਵਿੱਚ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਚਮਕ ਲੈ ਕਰਕੇ, ਦਰ ਤੇ ਪੁੱਗ ਜਾਣ ਦੀ ਚਮਕ ਲੈ ਕਰਕੇ, ਮਨ ਅਤੇ ਬੁੱਧ ਰੂਪੀ ਬਾਹਾਂ ਨੂੰ ਫੈਲਾ ਫੈਲਾ ਕਰਕੇ ਵਾਹਿਗੁਰੂ ਜੀ ਦੇ ਸਨਮੁਖ ਜਾਣਾ ਕਰੇਗਾ। ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ,
1: ਤੂੰ ਹੈ ਦਾਤਾ ਸਭ ਸਦਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਸਾਨੂੰ ਕਿਰਪਾ ਕਰਕੇ ਦੱਸੋ, ਹਰ ਜਸ ਉਚਾਰਨ ਕਰਕੇ ਦੱਸੋ ਜੀ, ਕਿਵੇਂ ਤਿਸ ਦਾ ਜਸ ਉਚਾਰੀਏ ਕਿ ਬੇਪਰਵਾਹ ਹੋ ਕਰਕੇ ਤਿਸ ਦੇ ਸਨਮੁਖ ਜਾਈਏ, ਤੇ ਹਜ਼ੂਰ ਫਰਮਾਉਂਦੇ ਹਨ
1: ਦਾਤਾ ਸਭ ਸਦਾ।
0: ਭਾਈ ਤਿਸ ਵਾਹਿਗੁਰੂ ਜੀ ਦੀ ਇਵੇਂ ਸਿਫਤ ਕਰਦੇ ਰਹੀਏ, ਹਰੀ ਪਰਮੇਸ਼ਰ ਜੀ ਹਰ ਇੱਕ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਜੀ, ਹਰ ਇੱਕ ਦੇ ਦੁੱਖਾਂ ਨੂੰ ਹਰ ਲੈਣ ਵਾਲੇ ਪਰਮੇਸ਼ਰ ਜੀ, ਤੂੰ ਹੈ ਦਾਤਾ ਸਭ ਸਦਾ, ਤੂੰ ਆਪ ਜੀ ਸਾਰਿਆਂ ਦੇ ਦਾਤਾ ਰੂਪ, ਇੱਕ ਦਾਤਾ ਸਭ ਜਗਤ ਭਿਖਾਰੀਆ, ਅਥਵਾ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਸਾਰਿਆਂ ਜੀਵਾਂ ਦੇ ਇੱਕ ਆਪ ਹੀ ਦਾਤਾ ਰੂਪ ਹੋ ਜੀਓ,
1: ਜੀਓ ਤੁਮਾਰੇ
0: ਸਾਰੇ ਜੀਵ ਜੰਤ ਆਪ ਜੀ ਦੇ ਦਰ ਦੇ ਭਿਖਾਰੀ ਨੇ, ਆਪ ਜੀ ਦੇ ਦਰ ਦੇ ਮੰਗਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਰੀਰ ਦੇਣ ਵਾਲੇ ਆਪ, ਐਸਾ ਮਨੁੱਖਾ ਸਰੀਰ ਇਸ ਦੇਹੀ ਕਹੋ ਸਿਮਰਹ ਦੇਵ, ਜਿਸ ਨੂੰ ਦੇਵਤੇ ਵੀ ਚਾਹੁੰਦੇ ਨੇ, ਲੋਚਦੇ ਨੇ, ਤਰਸਦੇ ਨੇ ਕਿ ਸਾਨੂੰ ਮਨੁੱਖਾ ਦੇਹੀ ਮਿਲ ਜਾਵੇ। ਐਸੀ ਅਮੁੱਲਕ ਮਨੁੱਖਾ ਦੇਹੀ ਨੂੰ ਦੇਣ ਵਾਲੇ ਹੋ, ਜਿਸ ਦੀ ਸਰਦਾਰੀ 84 ਲੱਖ ਜੂਨੀਆਂ ਦੇ ਉੱਪਰ ਹੈ, ਜਿਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਹਾਥੀਆਂ ਨੂੰ, ਘੋੜਿਆਂ ਨੂੰ, ਸ਼ੇਰਾਂ ਨੂੰ, ਰਿਸ਼ਾਂ ਨੂੰ, ਸਭਨਾ ਜਾਨਵਰਾਂ ਨੂੰ ਵੀ ਵਸ ਦੇ ਵਿੱਚ ਕਰ ਲਈਦਾ ਹੈ, ਸਭਨਾ ਦੇ ਉੱਪਰ ਸਰਦਾਰੀ ਕਰਨ ਵਾਲਾ ਮਨੁੱਖਾ ਜਨਮ ਬਖਸ਼ਿਆ। ਮਹਾਰਾਜ ਫਿਰ ਆਪ ਜੀ ਨੇ ਸਵਾਸ ਬਖਸ਼ੇ, ਕਿਰਪਾ ਕਰਕੇ ਆਪ ਜੀ ਨੇ ਅਰੋਗਤਾ ਬਖਸ਼ੀ, ਆਪ ਜੀ ਨੇ ਮਾਤਾ ਪਿਤਾ ਬਖਸ਼ੇ, ਜੀਵਨ ਸਾਥੀ ਬਖਸ਼ਿਆ, ਸੰਤਾਨ ਬਖਸ਼ੀ, ਆਪ ਜੀਆਂ ਨੇ ਸਕੇ ਸੰਬੰਧੀ ਬਖਸ਼ੇ, ਆਪ ਜੀਆਂ ਨੇ 36 ਪ੍ਰਕਾਰ ਦੇ ਭੋਜਨ ਖਾਣ ਪੀਣ ਵਾਸਤੇ ਬਖਸ਼ੇ, ਛਕਣ ਵਾਸਤੇ ਜਲ ਤੇ ਦੁੱਧ ਵਰਗੇ ਪਦਾਰਥ ਦੇ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਪ੍ਰਕਾਰ ਵਸਣ ਵਾਸਤੇ ਘਰ ਦਿੱਤਾ, ਗਰੀਬ ਨਿਵਾਜ, ਇਹ ਸਾਰੀਆਂ ਦਾਤਾਂ ਆਪ ਜੀਆਂ ਹੀ ਦੇਣੀਆਂ ਨੇ। ਮਹਾਰਾਜ ਆਪ ਜੀ ਐਸੇ ਦਾਤੇ ਹੋ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਇਹ ਸਾਰੀਆਂ ਦਾਤਾਂ ਆਪ ਜੀ ਦੀਆਂ ਹੀ ਦਿੱਤੀਆਂ ਹੋਈਆਂ ਨੇ ਨਾ, ਖਾਣ ਪਾਣ ਪਹਿਰਾਨ ਆਪ ਹੀ ਦੇਣ ਵਾਲੇ ਹੋ ਨਾ, ਭੋਜਨ ਇਤਿਆਦਿਕ ਪਦਾਰਥਾਂ ਨੂੰ ਦੇਣ ਵਾਲੇ ਆਪ ਹੀ ਹੋ ਨਾ। ਮਹਾਰਾਜ ਪੇਟ ਦੇ ਅੰਦਰ ਜਠਰ ਅਗਨੀ ਪਾ ਕੇ ਨਾ ਇਸ ਨੂੰ ਹਜ਼ਮ ਕਰਨੇ ਦੀ ਸ਼ਕਤੀ ਵੀ ਆਪ ਹੀ ਪ੍ਰਦਾਨ ਕਰਦੇ ਹੋ। ਜਿਹੜੇ ਰੋਗੀ ਹੁੰਦੇ ਨੇ ਉਹ ਪਦਾਰਥ ਖਾ ਨਹੀਂ ਸਕਦੇ, ਖਾ ਲੈਣ 'ਤੇ ਹਜ਼ਮ ਨਹੀਂ ਹੁੰਦੇ। ਜਦੋਂ ਸਰੀਰ ਬਜ਼ੁਰਗ ਬੁਢਾਪੇ ਵਿੱਚ ਆ ਜਾਂਦਾ ਉਦੋਂ ਵੀ ਤਲੀਆਂ ਭਾਰੀਆਂ ਭੁੰਨੀਆਂ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ, ਪਰ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਨਾ, ਇਹਨਾਂ ਪਦਾਰਥਾਂ ਨੂੰ ਛਕਣ ਵਾਸਤੇ ਸਾਨੂੰ ਦੇਣਾ ਕੀਤੇ ਨੇ, ਚਿੱਥੜ ਚਬਾਉਣ ਵਾਸਤੇ ਦੰਦ ਦਿੱਤੇ ਨੇ, ਪੇਟ ਦੇ ਅੰਦਰ ਜਠਰ ਅਗਨੀ ਪਾ ਕੇ ਇਹਨਾਂ ਨੂੰ ਹਜ਼ਮ ਕਰਨੇ ਦੀ ਸ਼ਕਤੀ ਵੀ ਬਖਸ਼ੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਰਿਆਂ ਜੀਵਾਂ ਦੇ ਤਾਈਂ, ਸਾਰਿਆਂ ਪਦਾਰਥਾਂ ਦੇ ਦਾਤਾ ਆਪ, ਸਭ ਜੀ ਤੁਹਾਰੇ ਤੇ ਜਿੰਨੇ ਵੀ ਜੀਵ ਜੰਤੂ ਨਜ਼ਰ ਆਉਂਦੇ ਨੇ ਨਾ, ਇਹ ਸਾਰੇ ਆਪ ਜੀ ਨੇ ਪੈਦਾ ਕੀਤੇ ਨੇ। ਚਾਹੇ ਪਸ਼ੂ ਨੇ, ਪੰਛੀ ਨੇ, ਮਨੁੱਖ ਨੇ, ਇਸਤਰੀਆਂ ਨੇ, ਦੇਵੀਆਂ ਨੇ, ਦੇਵਤੇ ਨੇ, ਅਵਤਾਰ ਨੇ, ਪੈਗੰਬਰ ਨੇ, ਰਹਿਬਰ ਨੇ, ਜਕਸ਼ ਨੇ, ਕਿੰਦਰ ਨੇ, ਪਿਸਾਚ ਨੇ, ਮਹਾਰਾਜ ਆਪ ਜੀ ਤੋਂ ਬਿਨਾਂ ਕਿਸੇ ਹੋਰ ਨੇ ਤੇ ਕੋਈ ਰਚਨਾ ਨਹੀਂ ਕੀਤੀ ਨਾ। ਸਾਰੇ ਜੀਵ ਜੰਤੂਆਂ ਨੂੰ ਪੈਦਾ ਕਰਨ ਵਾਲੇ ਤੁਸੀਂ ਹੋ, ਇਹ ਸਾਰੇ ਜੀਵ ਜੰਤੂ ਤੁਹਾਡੇ ਹੀ ਪੈਦਾ ਕੀਤੇ ਹੋਏ, ਉਤਪੰਨ ਹੋਏ ਹਨ ਜੀਓ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰੇ ਜਿਹੜੇ ਗੁਰਮੁਖ ਜਨ ਨੇ, ਸੰਤ ਜਨ ਨੇ, ਭਗਤ ਜਨ ਨੇ, ਉੱਤਮ ਜਗਿਆਸੂ ਜਨ ਨੇ, ਸ੍ਰੇਸ਼ਟ ਅਧਿਕਾਰੀ ਨੇ, ਇਹ ਸਾਰੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਆਰਾਧਦੇ ਹਨ। ਮਹਾਰਾਜ ਜਿਵੇਂ ਸੰਤ ਭਗਤ ਆਪ ਜੀ ਦੇ ਨਾਮ ਨੂੰ ਆਰਾਧਦੇ ਨੇ ਨਾ, ਕਿਰਪਾ ਕਰਕੇ ਸਾਡੇ ਤਾਈਂ ਵੀ ਆਪਣਾ ਅੰਮ੍ਰਿਤਮਈ ਨਾਮ ਆਰਾਧਨੇ ਦੀ ਦਾਤ ਦੇਣਾ ਕਰੋ ਜੀ, ਸਾਨੂੰ ਵੀ ਆਪਣਾ ਜਸ ਬਖਸ਼ਿਸ਼ ਕਰਨਾ ਕਰੋ। ਹੇ ਪਿਆਰੇ ਪਰਮ ਪ੍ਰੇਮ ਦੇ ਆਸਪਦ ਰੂਪ ਵਾਹਿਗੁਰੂ ਜੀ, ਨਾਮ ਦਾ ਦਾਨ ਦੇਣਾ ਕਰੋ, ਅਸੀਂ ਵੀ ਆਪ ਜੀ ਨੂੰ ਰਾਤ ਦਿਨ ਆਰਾਧ ਦੇ ਰਹੀਏ। ਇਸੇ ਪ੍ਰਕਾਰ ਮਹਾਰਾਜ ਜਿੰਨੇ ਵੀ ਇਹ ਜੀਵ ਜੰਤੂ ਪੈਦਾ ਕੀਤੇ ਨੇ ਨਾ, ਇਹ ਸਾਰੇ ਆਪ ਜੀ ਦੇ ਨਾਮ ਦੀ ਆਰਾਧਨਾ ਕਰਦੇ ਨੇ। ਸਾਧ ਸੰਗਤ ਜੀ, ਆਰਾਧਦਿਆਂ ਆਰਾਧਦਿਆਂ ਇੱਕ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਏ ਜਿਸ ਦੇ ਵਿੱਚ ਨਾਮ ਤੋਂ ਬਿਨਾਂ ਹੋਰ ਕੁਝ ਸੁਣਾਈ ਨਹੀਂ ਦਿੰਦਾ, ਹਰ ਇੱਕ ਵਸਤੂ ਤੇ ਹਰ ਵਿੱਚ ਇੱਕ ਆਵਾਜ਼ ਦੇ ਵਿੱਚੋਂ ਨਾਮ ਹੀ ਸੁਣਾਈ ਦਿੰਦਾ ਹੈ। ਚਾਤ੍ਰਿਕ ਮੂਰ ਬੋਲਤ ਦਿਨ ਰਾਤੀ, ਸੁਨ ਕੰਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਰ ਇੱਕ ਵਸਤੂ ਦੇ ਵਿੱਚੋਂ ਨਾਮ ਹੀ ਸੁਣਾਈ ਦੇਣ ਲੱਗਦਾ, ਜਿਵੇਂ ਅੰਮ੍ਰਿਤ ਵੇਲੇ ਬਾਬੀਹਾ ਬੋਲਦਾ, ਚਿੜੀਆਂ ਅੰਮ੍ਰਿਤ ਵੇਲੇ ਉੱਠ ਜਾਂਦੀਆਂ ਨੇ ਤੇ ਚੂਕਦੀਆਂ ਨੇ, ਪੰਛੀ ਅੰਮ੍ਰਿਤ ਵੇਲੇ ਆਲਣੇ ਚੋਂ ਪਰਵਾਜ਼ ਭਰ ਜਾਂਦੇ ਨੇ, ਉਡਾਰੀ ਮਾਰਦੇ ਨੇ, ਇਵੇਂ ਤਿੱਤਰ ਨਾਮ ਦੇ ਪੰਛੀ ਦਾ ਵੀ ਸੁਭਾਅ ਹੁੰਦਾ, ਇਹ ਅੰਮ੍ਰਿਤ ਵੇਲੇ ਬੋਲਦਾ। ਸਾਧ ਸੰਗਤ ਜੀ, ਇੱਕ ਤਿੱਤਰ ਅੰਮ੍ਰਿਤ ਵੇਲੇ ਬੋਲ ਰਿਹਾ ਤੇ ਜਿਹੜਾ ਪਹਿਲਵਾਨ ਹੈ ਉਹ ਐਕਸਰਸਾਈਜ਼ ਕਰ ਰਿਹਾ, ਕਸਰਤ ਕਰ ਰਿਹਾ, ਦੌੜ ਲਾ ਰਿਹਾ। ਇੱਕ ਵਿਚਾਰਾ ਫੇਰੀ ਵਾਲਾ ਹੈ, ਉਹ ਸਵੇਰੇ ਸਵੇਰੇ ਮੰਡੀ ਚੋਂ ਸਬਜ਼ੀ ਲੈਣ ਵਾਸਤੇ ਜਾ ਰਿਹਾ। ਇਸੇ ਪ੍ਰਕਾਰ ਇੱਕ ਕਸਾਈ ਹੈ ਜਿਹੜਾ ਮਰੇ ਹੋਏ ਪਸ਼ੂਆਂ ਨੂੰ ਲੋਕਾਂ ਦੇ ਘਰਾਂ 'ਚੋਂ ਚੁੱਕ ਕੇ ਹੱਡੇ ਰੋੜੀ ਵਿੱਚ ਲੈ ਕੇ ਜਾਂਦਾ ਅਤੇ ਉਹਨਾਂ ਦਾ ਚੰਮ ਲਾ ਕੇ ਵੇਚਦਾ। ਇੱਕ ਮਹਾਤਮਾ ਜੀ ਨੇ ਜਿਹੜੇ ਅੰਮ੍ਰਿਤ ਵੇਲੇ ਸੈਰ ਕਰਨ ਵਾਸਤੇ ਜਾ ਰਹੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਹੜਾ ਪਹਿਲਵਾਨ ਹੈ ਨਾ, ਉਸਨੇ ਤਿੱਤਰ ਦੀ ਆਵਾਜ਼ ਨੂੰ ਬੋਲੇ ਸੁਣਿਆ, ਜਦੋਂ ਤਿੱਤਰ ਬੋਲਿਆ ਤੇ ਪਹਿਲਵਾਨ ਨੇ ਸੁਣਿਆ ਤੇ ਪਹਿਲਵਾਨ ਕਹਿਣ ਲੱਗਾ, ਵੇਖੋ ਇਹ ਤਿੱਤਰ ਵੀ ਮੇਰੀ ਭਾਸ਼ਾ ਬੋਲਦਾ। ਦੂਜਿਆਂ ਨੇ ਪੁੱਛਿਆ ਕੀ ਬੋਲਦਾ, ਕਹਿਣ ਲੱਗਾ ਜੀ ਤਿੱਤਰ ਬੋਲਦਾ ਖਾ ਘਿਓ ਕਰ ਕਸਰਤ, ਖਾ ਘਿਓ ਕਰ ਕਸਰਤ। ਤੇ ਜਿਹੜਾ ਸਬਜ਼ੀ ਵੇਚਣ ਵਾਲਾ ਸੀ ਕਹਿਣ ਲੱਗਾ, ਨਹੀਂ ਭਾਈ ਇਹ ਐਵੇਂ ਨਹੀਂ ਬੋਲਦਾ, ਇਹ ਤੇ ਮੇਰੀ ਭਾਸ਼ਾ ਬੋਲਦਾ ਜੀ। ਕੀ ਬੋਲਦਾ? ਉਹ ਕਹਿਣ ਲੱਗਾ ਤਿੱਤਰ ਬੋਲਦਾ ਸਾਗ ਪਾਲਕ ਅਦਰਕ, ਸਾਗ ਪਾਲਕ ਅਦਰਕ। ਤੇ ਜਿਹੜਾ ਕਸਾਈ ਸੀ ਉਹ ਕਹਿਣ ਲੱਗਾ, ਨਹੀਂ ਭਾਈ ਇਹ ਤੁਹਾਡੀ ਨਹੀਂ ਮੇਰੀ ਭਾਸ਼ਾ ਬੋਲਦਾ ਜੀ। ਕੀ ਬੋਲਦਾ? ਕਸਾਈ ਕਹਿਣ ਲੱਗਾ ਇਹ ਬੋਲਦਾ ਸਿਰੀਆਂ ਖਰੌੜੇ ਅੱਡ ਰੱਖ, ਸਿਰੀਆਂ ਖਰੌੜੇ ਅੱਡ ਰੱਖ। ਹੁਣ ਕਸਾਈ ਆਪਣੀ ਭਾਸ਼ਾ ਮਨਾਉਣੀ ਚਾਹੁੰਦਾ, ਸਬਜ਼ੀ ਵੇਚਣ ਵਾਲਾ ਆਪਣੀ ਗੱਲ ਮਨਾਉਣੀ ਚਾਹੁੰਦਾ, ਪਰ ਪਹਿਲਵਾਨ ਦੋਵਾਂ ਤੋਂ ਤਕੜਾ ਉਹ ਆਪਣੀ ਗੱਲ ਮਨਾਉਣੀ ਚਾਹੁੰਦਾ। ਹੁਣ ਦੋਵਾਂ ਦਾ ਪਹਿਲਵਾਨ ਅੱਗੇ ਵਸ ਨਹੀਂ ਚੱਲਦਾ, ਪਰ ਹੱਠ ਵੀ ਹਾਰਦੇ ਨਹੀਂ। ਕਹਿੰਦੇ ਕਿਸੇ ਸਮਝਦਾਰ ਕਿਸੇ ਸਤਪੁਰਸ਼ ਤੋਂ ਪੁੱਛ ਲਈਏ। ਸਾਹਮਣੇ ਮਹਾਤਮਾ ਜੀ ਮਿਲ ਪਏ, ਨਿਰਣਾ ਕਰਨਾ ਚਾਹਿਆ, ਮਹਾਤਮਾ ਜੀ ਤੁਸੀਂ ਦੱਸੋ ਇੱਕ ਤਿੱਤਰ ਕੀ ਬੋਲਦਾ? ਪਹਿਲਵਾਨ ਕਹਿੰਦਾ ਮੈਂ ਇਹਨਾਂ ਮੂਰਖਾਂ ਨੂੰ ਕਹਿੰਦਾ ਕਿ ਤਿੱਤਰ ਬੋਲ ਰਿਹਾ ਖਾ ਘਿਓ ਕਰ ਕਸਰਤ, ਇਹ ਮੰਨਦੇ ਹੀ ਨਹੀਂ। ਕਸਾਈ ਕਹਿੰਦਾ ਜੀ ਮੈਂ ਇਹਨਾਂ ਨੂੰ ਦੱਸਿਆ ਇਹ ਬੋਲਦਾ ਸਿਰੀਆਂ ਖਰੌੜੇ ਅੱਡ ਰੱਖ, ਇਹ ਮੰਨਦੇ ਹੀ ਨਹੀਂ। ਸਬਜ਼ੀ ਵਾਲਾ ਬੋਲਿਆ ਮੈਂ ਕਹੀ ਜਾਂਦਾ ਕਿੰਨੀ ਵਾਰ ਇਹਨਾਂ ਨੂੰ ਦੱਸਿਆ ਤਿੱਤਰ ਬੋਲਦਾ ਸਾਗ ਪਾਲਕ ਅਦਰਕ, ਪਰ ਇਹ ਮੰਨਦੇ ਹੀ ਨਹੀਂ। ਮਹਾਤਮਾ ਜੀ ਤੁਸੀਂ ਦੱਸੋ ਇਹ ਤਿੱਤਰ ਬੋਲਦਾ ਕੀ ਹੈ? ਤੇ ਸਾਧ ਸੰਗਤ ਜੀ ਫਿਰ ਮਹਾਤਮਾ ਜੀ ਨੇ ਦੱਸਿਆ, ਕਹਿਣ ਲੱਗੇ ਭਾਈ ਅੰਮ੍ਰਿਤ ਵੇਲਾ ਨਾਮ ਜਪਣ ਦਾ ਹੈ। ਸਾਰੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ। ਇਹ ਤਿੱਤਰ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਰਿਹਾ। ਤਿੱਤਰ ਬੋਲ ਰਿਹਾ, ਸੁਬਹਾਨ ਤੇਰੀ ਕੁਦਰਤ, ਸੁਬਹਾਨ ਤੇਰੀ ਕੁਦਰਤ, ਸੁਬਹਾਨ ਤੇਰੀ ਕੁਦਰਤ। ਇਹ ਤਿੱਤਰ ਹਰੀ ਜੀ ਦਾ ਜਸ ਕਰ ਰਿਹਾ। ਸਾਧ ਸੰਗਤ ਜੀ, ਇਹ ਮਹਾਤਮਾ ਜਨਾਂ ਦੀ ਅਵਸਥਾ ਹੁੰਦੀ ਹੈ, ਹਰ ਇੱਕ ਆਵਾਜ਼ ਦੇ ਵਿੱਚੋਂ ਨਾਮ ਹੀ ਸੁਣਦਾ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਏਮਨਾਬਾਦ ਦੇ 30,000 ਲੋਕਾਂ ਨੂੰ ਕੈਦ ਚੋਂ ਛਡਾਉਣ ਵਾਸਤੇ ਕੌਤਕ ਰਚਿਆ ਨਾ, ਆਪਣੇ ਆਪ ਨੂੰ ਬਾਬਰ ਦੀ ਕੈਦ ਵਿੱਚ ਪਾਇਆ, ਪੀਸਣ ਵਾਸਤੇ ਦਾਣੇ ਦਿੱਤੇ ਗਏ ਸਾਰੇ ਕੈਦੀਆਂ ਨੂੰ, ਆਪ ਜੀ ਦੇ ਅੱਗੇ ਵੀ ਚੱਕੀਆਂ ਰੱਖ ਦਿੱਤੀਆਂ ਜੀ ਇਸ ਪੀਸਣ ਨੂੰ ਪੀਸੋ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਕਰਦੇ ਨੇ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ, ਤੇ ਚੱਕੀਆਂ ਆਪਣੇ ਆਪ ਚੱਲਣ ਲੱਗੀਆਂ, ਦਾਣੇ ਆਪਣੇ ਆਪ ਪੈਣ ਲੱਗੇ, ਦਾਣੇ ਆਪੇ ਪਈ ਜਾਂਦੇ ਨੇ, ਚੱਕੀਆਂ ਆਪੇ ਘੁੰਮਦੀਆਂ ਨੇ, ਪਰ ਆਟਾ ਨਹੀਂ ਨਿਕਲਦਾ। ਜਾ ਕਰਕੇ ਬਾਬਰ ਨੂੰ ਪਹਿਰੇਦਾਰਾਂ ਨੇ ਦੱਸਿਆ, ਮਹਾਰਾਜ ਗਲਤੀ ਦੇ ਨਾਲ ਐਸੇ ਫਕੀਰਾਂ ਨੂੰ ਕੈਦ ਚ ਪਾ ਲਿਆ, ਜਿਹੜੇ ਕਰਾਮਾਤੀ ਨੇ, ਆ ਕੇ ਦੇਖੋ ਤਾਂ ਸਹੀ। ਬਾਬਰ ਨੇ ਜਦੋਂ ਆ ਕਰਕੇ ਦੇਖਿਆ ਨਾ, ਤੇ ਸਾਧ ਸੰਗਤ ਜੀ ਫਿਰ ਕੀ ਸੁਣਾਈ ਦਿੱਤਾ, ਵਿਦਵਾਨ ਜਨਾਂ ਨੇ ਲਿਖਿਆ, ਚੱਕੀਆਂ ਤਾਂ ਬੋਲਣ ਸਤ ਕਰਤਾਰ, ਇੱਕ ਮਸਤਾਨਾ ਜੋਗੀ, ਇੱਕ ਨਾਮ ਦੀ ਮਸਤੀ ਵਿੱਚ ਜੁੜੇ ਹੋਏ ਜੋਗੀ ਪੁਰਖ ਨੂੰ, ਅਭੇਦ ਪੁਰਖ ਪਰਮੇਸ਼ਰ ਸਵਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕੈਦ ਵਿੱਚ ਪਾ ਲਿਆ, ਉਹਨਾਂ ਦੀਆਂ ਚੱਕੀਆਂ ਵੀ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਬੋਲਦੀਆਂ ਨੇ। ਐਸੀ ਅਵਸਥਾ ਬਣ ਜਾਂਦੀ ਹੈ ਸਾਧ ਸੰਗਤ ਜੀ, ਜਿੱਥੇ ਜਾ ਕਰਕੇ ਹਰ ਇੱਕ ਨਾਮ ਦੇ ਵਿੱਚ ਹਰ ਇੱਕ ਵਸਤੂ 'ਚੋਂ ਨਾਮ ਹੀ ਸੁਣਾਈ ਦਿੰਦਾ ਹੈ, ਪਾਣੀ ਦੀ ਕਲ ਕਲ ਦੇ ਵਿੱਚੋਂ ਵੀ ਨਾਮ ਹੀ ਸੁਣਾਈ ਦਿੰਦਾ, ਹਵਾ ਦੀ ਸਰਰ ਸਰਰ ਦੇ ਵਿੱਚੋਂ ਵੀ ਸਾਧ ਸੰਗਤ ਜੀ ਨਾਮ ਹੀ ਸੁਣਾਈ ਦਿੰਦਾ, ਆਕਾਸ਼ ਦੇ ਸੁੰਨ ਪੁਣੇ ਚੋਂ ਛੂ ਛੂ ਦੀ ਆਵਾਜ਼ ਦੇ ਵਿੱਚੋਂ ਵੀ ਨਾਮ ਹੀ ਸੁਣਾਈ ਦਿੰਦਾ। ਕੋਈ ਇਸਤਰੀ ਬੋਲੇ, ਪੁਰਖ ਬੋਲੇ, ਪਸ਼ੂ ਪੰਛੀ ਜਾਨਵਰ ਬੋਲੇ, ਹਰ ਇੱਕ ਵਸਤੂ ਦੇ ਵਿੱਚੋਂ ਨਾਮ ਹੀ ਸੁਣਾਈ ਦਿੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਮਹਾਰਾਜ ਜਿਨ੍ਹਾਂ ਨੂੰ ਆਪ ਜੀ ਨੇ ਕਿਰਪਾ ਕਰਕੇ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਬਣਾ ਦਿੱਤਾ ਨਾ, ਸਭ ਤੋਧੈ ਨੂੰ ਆਰਾਧ ਦੇ, ਉਹਨਾਂ ਨੂੰ ਐਸੀ ਪ੍ਰਤੀਤ ਬਣ ਆਉਂਦੀ ਏ, ਇਹ ਪੰਜੇ ਤੱਤ ਤੇ ਪੰਜੇ ਤੱਤਾਂ ਤੋਂ ਰਚੇ ਹੋਏ ਜਿਤਨੇ ਵੀ ਖੰਡ ਬ੍ਰਹਿਮੰਡ ਨੇ ਨਾ, ਮਹਾਰਾਜ ਸਾਰਿਆਂ ਜੀਵਾਂ ਦੇ ਸਹਿਤ ਇੱਕ ਆਪ ਜੀ ਦੇ ਹੀ ਅੰਮ੍ਰਿਤ ਨਾਮ ਨੂੰ ਆਰਾਧ ਦੇ ਹਨ।
1: ਦਾਨ ਦੇ ਆਰਾਧ ਦੇ ਦਾਨ ਦੇ ਪਿਆਰੇ
0: ਮਹਾਰਾਜ, ਜਿਸ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸਾਰੇ ਜੀਵ ਆਰਾਧ ਦੇ ਨੇ ਨਾ, ਉਸ ਅੰਮ੍ਰਿਤ ਨਾਮ ਦੇ ਆਰਾਧਨਾ ਕਰਨੇ ਦੀ ਦਾਤ ਸਾਡੇ ਤਾਂ ਵੀ ਦੇ ਦੇਣਾ ਕਰੋ, ਨਾਮ ਦੁਆਰਾ ਆਰਾਧਨਾ ਕਰੀਏ। ਮਹਾਰਾਜ ਦਾਤਾ ਜੀ, ਇਹ ਨਾਮ ਦਾ ਦਾਤ ਇਹ ਨਾਮ ਦੀ ਦਾਤ ਸਾਡੀ ਸ਼ਰਧਾ ਵਿਸ਼ਿਸ਼ਟ ਝੋਲੀ ਦੇ ਅੰਦਰ ਪਾ ਦੇਣਾ ਕਰੋ। ਮਹਾਰਾਜ ਅਸੀਂ ਆਪ ਜੀ ਦੇ ਦਰ ਦੇ ਮਿਰਾਸੀ, ਆਪ ਜੀ ਦੇ ਦਰ ਦੇ ਡੂਮ ਹਾਂ। ਮਹਾਰਾਜ ਆਪ ਜੀ ਸਾਡੇ ਜਜਮਾਨ ਰੂਪ।

0: ਅਰਦਾਸਾਂ ਬੇਨਤੀਆਂ ਕਰੀਏ ਤੇ ਕੀ ਸੱਚਮੁੱਚੀ ਦਾਨ ਮਿਲ ਜਾਂਦਾ ਹੈ ਨਾਮ ਦਾ? ਹਜ਼ੂਰ ਫਰਮਾਉਂਦੇ ਨੇ, ਭਾਈ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਤਾਂ ਐਸੇ ਦਾਤੇ ਨੇ ਜਿਨ੍ਹਾਂ ਨੇ ਸ੍ਰਿਸ਼ਟੀ ਦੀ ਪੁਕਾਰ ਸੁਣੀ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਜਦੋਂ ਧਰਮ ਧਰਤੀ ਨੇ ਪੁਕਾਰ ਕੀਤੀ ਨਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਹਰ ਦਾਤਾ ਦਾ ਤਾਰ ਹੱਥ ਕੱਢਿਆ। ਹਰੀ ਪ੍ਰਭੂ ਪਰਮੇਸ਼ਰ ਦਾਤਾ, ਦਾਤਾ ਦੇਣ ਵਾਲੇ ਦਾਤਾਰ ਜੀ ਨੇ ਕਿਰਪਾ ਰੂਪੀ ਹੱਥ ਆਸ਼ੀਰਵਾਦ ਦੇਣ ਵਾਸਤੇ ਕੱਢਿਆ। ਆਪ ਹੀ ਕਿਰਪਾ ਕੀਤੀ ਨਿਰਗੁਣ ਤੋਂ ਸਰਗੁਣ ਰੂਪ ਹੋ ਕਰਕੇ, ਗੁਰੂ ਨਾਨਕ ਦੇਵ ਸਾਹਿਬ ਜੀ ਹੋ ਕਰਕੇ ਧਰਤੀ ਦੇ ਉੱਪਰ ਅਵਤਾਰ ਧਾਰਿਆ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਰਪਾ ਰੂਪੀ ਬੱਦਲ ਹੋ ਕਰਕੇ ਮੀਂਹ ਹੋ ਉੱਠਾ, ਨਾਮ ਰੂਪੀ ਮੀਂਹ ਸਾਰੀ ਦੁਨੀਆ ਦੇ ਉੱਪਰ ਵਰਸਾ ਦਿੱਤਾ, ਨਾਮ ਰੂਪੀ ਵਰਖਾ ਸਾਰੇ ਸੰਸਾਰ ਦੇ ਉੱਪਰ ਕੀਤੀ ਹੈ। ਸਾਧ ਸੰਗਤ ਜੀ ਇਕੱਲੇ ਭਾਰਤ ਵਰਸ਼ ਹੀ ਨਹੀਂ, ਕਿੰਨਿਆਂ ਹੀ ਦੇਸ਼ਾਂ ਦੇ ਵਿੱਚ ਜਾ ਕਰਕੇ ਸਗਲ ਪ੍ਰਿਥਵੀ ਮੰਡਲ ਦੇ ਉੱਪਰ ਵਿਚਰ ਕਰਕੇ ਸਾਰਿਆਂ ਜੀਵਾਂ ਦੇ ਤਾਂ ਹੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਅੰਮ੍ਰਿਤ ਨਾਮ ਜਪਾਵਣਾ ਕੀਤਾ ਸਾਰੇ ਜੀਵਾਂ ਦੇ ਤਾਂ ਹੀ। ਇਵੇਂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਸਾਰੀ ਸ੍ਰਿਸ਼ਟੀ ਦੇ ਉੱਪਰ ਅੰਮ੍ਰਿਤ ਨਾਮ ਦੀ ਵਰਖਾ ਕੀਤੀ ਹੈ। ਸਾਧ ਸੰਗਤ ਜੀ ਜਿਹੜੇ ਸਿੱਧ ਪਹਾੜਾਂ ਦੇ ਉੱਪਰ, ਪਰਬਤਾਂ ਦੇ ਉੱਪਰ, ਸੁਮੇਰ ਪਰਬਤ ਦੇ ਉੱਪਰ ਜਾ ਚੜ ਬੈਠੇ ਸਨ ਨਾ, ਉਹਨਾਂ ਨੂੰ ਵੀ ਜਾ ਕਰਕੇ ਨਾਮ ਦੀ ਵਰਖਾ ਕਰਕੇ ਅੰਮ੍ਰਿਤ ਨਾਮ ਦੇ ਜਪ ਦਾ ਉਪਦੇਸ਼ ਦੇਣਾ ਕੀਤਾ। ਜਿਹੜੇ ਸੱਜਣ ਠੱਗ ਵਰਗੇ, ਭੂਮੀਏ ਚੋਰ ਵਰਗੇ, ਲਾਜ ਬਰਦ ਰਾਜੇ ਵਰਗੇ ਤੇ ਦੇਵਲੂਤ ਦੈਂਤ ਵਰਗੇ ਰੱਬ ਨੂੰ ਭੁੱਲ ਚੁੱਕੇ ਸਨ ਨਾ, ਉਹਨਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾਮ ਜਪਾਇਆ। ਇਸੇ ਪ੍ਰਕਾਰ ਕਿਰਤੀਆਂ ਨੂੰ, ਨੇਮੀਆਂ ਨੂੰ, ਪ੍ਰੇਮੀਆਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ, ਸੂਫੀਆਂ ਨੂੰ, ਭਗਤਾਂ ਨੂੰ, ਜਗਿਆਸਗਾਂ ਨੂੰ, ਅਧਿਕਾਰੀਆਂ ਨੂੰ, ਅਣਅਧਿਕਾਰੀਆਂ ਨੂੰ, ਪਾਪੀਆਂ ਨੂੰ, ਪੁੰਨੀਆਂ ਨੂੰ, ਚੋਰਾਂ ਨੂੰ, ਠੱਗਾਂ ਨੂੰ, ਸਾਰਿਆਂ ਨੂੰ ਉਪਦੇਸ਼ ਦੇ ਕਰਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਮ ਦੁਆਰਾ ਤਾਰਿਆ ਹੈ। ਹਜ਼ੂਰ ਫਰਮਾਉਂਦੇ ਨੇ, ਭਾਈ ਇਸ ਪ੍ਰਕਾਰ ਮੀਹ ਉਠਾ ਸਹਿ ਸਾਰੇ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਕੁੱਲ ਦੁਨੀਆਂ ਦੇ ਉੱਪਰ ਨਾਮ ਦੀ ਵਰਖਾ ਹੀ ਕਰ ਦਿੱਤੀ ਹੈ, ਮੀਂਹ ਹੀ ਪਾ ਦਿੱਤਾ ਹੈ।
1: ਜੰਮਿਆ ਖੇਤੀ ਪਹਾਉ ਕਰ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਤੱਖ ਮੀਂਹ ਪਵੇ ਤੇ ਫਸਲਾਂ ਉੱਗਦੀਆਂ ਨੇ, ਪੁੰਗਰਦੀਆਂ ਨੇ, ਲਹਿਰਾ ਉੱਠਦੀਆਂ ਨੇ, ਫਲ ਲੱਗਦਾ। ਤੇ ਜਦੋਂ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਦੇ ਬੱਦਲ ਹੋ ਕਰਕੇ ਨਾਮ ਦਾ ਮੀਂਹ ਪਾਇਆ ਤੇ ਫਿਰ ਫਲ ਕਿਹੜਾ ਮਿਲਿਆ, ਫਸਲਾਂ ਕਿਹੜੀਆਂ ਉੱਗੀਆਂ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਅੰਨ ਜੰਮਿਆ, ਭਾਈ ਨਾਮ ਰੂਪੀ ਅੰਨ ਜੰਮਿਆ ਹੈ। ਮਹਾਰਾਜ ਕਿੱਥੇ ਜੰਮਿਆ, ਇਸ ਨਾਮ ਰੂਪੀ ਅੰਨ ਦੀ ਖੇਤੀ ਕਿੱਥੇ ਹੋਈ ਹੈ? ਹਜ਼ੂਰ ਫਰਮਾਉਂਦੇ ਨੇ, ਖੇਤੀ ਭਾਉ ਕਰ, ਜਿਹੜਾ ਭਾਉ ਕਰ, ਪਿਆਰ ਕਰਕੇ, ਪਿਆਰ ਦੇ ਨਾਲ ਪਰਮੇਸ਼ਰ ਜੀ ਦਾ ਨਾਮ ਜਪਣਾ, ਜੋ ਬੋਲਣਾ ਬੁਲਾਉਣਾ ਹੈ ਸਤਨਾਮ ਸ੍ਰੀ ਵਾਹਿਗੁਰੂ, ਇਹੀ ਉਹੀ ਸਰੀਰ ਰੂਪੀ ਖੇਤ ਦੇ ਅੰਦਰ ਨਾਮ ਰੂਪੀ ਬੀਜ ਦਾ ਬੀਜਣਾ ਹੈ। ਤੇ ਹਜ਼ੂਰ ਬਚਨ ਕਰਦੇ ਨੇ, ਅੰਨ ਜੰਮਿਆ, ਇਹ ਨਾਮ ਰੂਪੀ ਅੰਨ ਜੰਮਿਆ ਹੈ, ਉੱਗਿਆ ਹੈ, ਸਹਿਤ ਗਿਆਨ ਫਲ ਦੇ ਹੋਇਆ, ਜਿਸ ਤੋਂ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋਇਆ, ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਆਪਣੇ ਸਰੀਰ ਦੇ ਅੰਦਰ ਅਥਵਾ ਮਨ ਦੇ ਅੰਦਰ ਪ੍ਰੇਮ ਦੇ ਨਾਲ ਨਾਮ ਰੂਪੀ ਬੀਜ ਨੂੰ ਬੀਜਿਆ, ਅਰਥਾਤ ਸ਼ਰਧਾ ਵਿਸ਼ਿਸ਼ਟ ਹਿਰਦੇ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਹੈ ਪਿਆਰ ਕਰਕੇ।
1: ਨਾਮ ਸਮਾਰੇ
0: ਸਾਚ ਕਹੋ ਸੁਨ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਜਿਨ੍ਹਾਂ ਨੇ ਇਹ ਨਾਮ ਰੂਪੀ ਖੇਤੀ ਕੀਤੀ ਹੈ ਨਾ, ਹਰ ਨਾਮ ਸੰਭਾਰੇ, ਜਿਵੇਂ ਕਿਸਾਨ ਖੇਤੀ ਬੀਜਦਾ ਹੈ ਤੇ ਖੇਤੀ ਦੇ ਚੁਫੇਰੇ ਵਾੜ ਲਾਉਂਦਾ ਨਾ, ਪਸ਼ੂਆਂ ਤੋਂ ਬਚਾਉਣ ਵਾਸਤੇ, ਹਰਿਆ ਪਸ਼ੂਆਂ ਤੋਂ ਬਚਾਉਣ ਵਾਸਤੇ, ਜੰਗਲੀ ਜਾਨਵਰਾਂ ਤੋਂ ਬਚਾਉਣ ਵਾਸਤੇ ਵਾੜ ਕਰ ਦਿੰਦਾ ਹੈ। ਇਸੇ ਪ੍ਰਕਾਰ ਸਤ ਸੰਤੋਖ ਦਇਆ ਧਰਮ ਵਿਚਾਰ ਦੀ ਵਾੜ ਕਰਕੇ ਇਸ ਖੇਤੀ ਨੂੰ ਗੁਰਮੁਖ ਜਾਨਾਂ ਨੇ ਗੁਰੂ ਉਪਦੇਸ਼ ਦੁਆਰਾ ਸੰਭਾਰੇ ਸੰਭਾਲਿਆ ਹੈ, ਹਰ ਨਾਮ ਸੰਭਾਰੇ। ਭਾਈ ਐਵੇਂ ਹਰੀ ਨਾਮ ਦੀ ਖੇਤੀ ਨੂੰ ਹਿਰਦੇ ਰੂਪੀ, ਹਿਰਦੇ ਰੂਪੀ ਅਥਵਾ ਸਰੀਰ ਰੂਪੀ ਪੈਲੀ ਵਿੱਚ ਸੰਭਾਲਿਆ ਹੈ।
1: ਨਾਨਕ ਮੰਗਾ ਦਾਨ ਪ੍ਰਭ,
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਇਸ ਕਰਕੇ ਬੇਨਤੀਆਂ ਕਰੋ, ਮਹਾਰਾਜ ਅਸੀਂ ਆਪ ਜੀ ਦੇ ਜੰਦ ਰੂਪ ਹੋ ਕਰਕੇ ਆਪ ਜੀ ਦੇ ਦਰ ਤੋਂ ਨਾਮ ਦੀ ਦਾਤ ਮੰਗਣਾ ਕਰਦੇ ਹਾਂ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਮਹਾਰਾਜ ਕਿਰਪਾ ਕਰਕੇ ਅੰਮ੍ਰਿਤ ਨਾਮ ਦੀ ਦਾਤ ਦੇਣਾ ਕਰੋ, ਇਹ ਦਾਨ ਸਾਡੀ ਝੋਲੀ ਵਿੱਚ ਪਾ ਦਿਓ।
1: ਹਰ ਨਾਮ ਅਧਾਰੇ,
0: ਹਰੀ ਪ੍ਰਭੂ ਪਰਮੇਸ਼ਰ ਸਰਵ ਕਲਾ ਸਮਰੱਥ ਜੀ ਸਾਰੇ ਜੀਵ ਜੰਤੂ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਆਪ ਜੀ ਦੇ ਨਾਮ ਦਾ ਆਸਰਾ ਹੈ। ਨਾਮ ਦੇ ਆਸਰੇ ਕਰਕੇ ਸਾਰੇ ਖੰਡ ਬ੍ਰਹਿਮੰਡ ਆਪ ਜੀ ਨੇ ਟਿਕਾਏ ਨੇ। ਮਹਾਰਾਜ ਸਾਨੂੰ ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ। ਕਿਰਪਾ ਕਰਕੇ ਇਸ ਅੰਮ੍ਰਿਤ ਨਾਮ ਨੂੰ ਸਵਾਸ ਸਵਾਸ ਸਾਨੂੰ ਬਖਸ਼ਦੇ ਰਹੋ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ ਦੇ ਬਚਨਾਂ ਦੇ ਅਨੁਸਾਰ ਸਵਾਹ ਸਾਹ ਦੇ ਨਾਲ ਤੇ ਰੋਮ ਰੋਮ ਦੇ ਨਾਲ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਰਹੀਏ। ਇੱਕ ਨਾਮ ਹੀ ਸਾਡੇ ਮਨ ਬਾਣੀ ਸਰੀਰ ਦਾ ਆਸਰਾ ਹੈ। ਪੌੜੀ ਦੁਆਰਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਮਨ ਕੀ ਪੂਰੀ
0: ਹੈ। ਫਿਰ ਪੁੱਛਣਾ ਕੀਤਾ, ਮਹਾਰਾਜ ਨਾਮ ਜਪਣ ਦੇ ਨਾਲ ਮਿਲਦਾ ਕੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਇਹ ਪੁੱਛੋ ਮਿਲਦਾ ਕੀ ਨਹੀਂ ਹੈ, ਕਿਹੜੀ ਉਹ ਵਸਤੂ ਹੈ ਜਿਹੜੀ ਨਾਮ ਜਪਣ ਵਾਲਿਆਂ ਨੂੰ ਨਹੀਂ ਮਿਲਦੀ? ਹਲਤ ਸੁਖ, ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਭਾਈ ਲੋਕ ਦੇ ਸੁਖ, ਪਰਲੋਕ ਦੇ ਸੁਖ, ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਇੱਛਾ ਮਨ ਕੀ ਪੂਰੀ ਹੈ, ਮਨ ਦੀਆਂ ਸਾਰੀਆਂ ਸ਼ੁਭ ਇੱਛਾਵਾਂ, ਸ਼ੁਭ ਸੰਕਲਪ ਪੂਰੇ ਹੋ ਜਾਂਦੇ ਹਨ।
1: ਸੁਖ ਸਾਗਰ,
0: ਸੁੱਖਾਂ ਦੇ ਸਾਗਰ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਪਿਆਰ ਦੇ ਨਾਲ ਜਪਦੇ ਰਹਿਣ ਦੇ ਨਾਲ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਪਿਆਰ ਨਾਲ ਜਪਿਆ ਸਾਰੇ ਪਦਾਰਥ ਉਹਨਾਂ ਦੇ ਪਿੱਛੇ ਪਿੱਛੇ ਹੋ ਚੱਲਦੇ ਨੇ। ਸਾਧ ਸੰਗਤ ਜੀ, ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲਿਆਂ ਦਾ ਬਚਨ ਹੈ, ਜਿਵੇਂ ਸੂਰਜ ਵੱਲ ਪਿੱਠ ਕਰਕੇ ਚੱਲੀਏ ਪਰਛਾਵਾਂ ਅੱਗੇ ਦੌੜਦਾ ਨਾ, ਜੇ ਗੁਰੂ ਵੱਲ ਪਿੱਠ ਕਰ ਲਈਏ ਦੁਨੀਆਂ ਦੇ ਪਦਾਰਥ ਅੱਗੇ ਅੱਗੇ ਦੌੜਦੇ ਨੇ, ਪਰ ਜੇ ਸੂਰਜ ਵੱਲ ਨੂੰ ਮੁੱਖ ਕਰਕੇ ਚੱਲੀਏ ਪਰਛਾਵਾਂ ਪਿੱਛੇ ਪਿੱਛੇ ਆਉਂਦਾ ਨਾ, ਸਤਿਗੁਰੂ ਜੀ ਵੱਲ ਮੁੱਖ ਕਰਕੇ ਚੱਲੀਏ ਸਨਮੁੱਖ ਹੋ ਕਰਕੇ ਚੱਲੀਏ ਤੇ ਦੁਨੀਆਂ ਦੇ ਸਾਰੇ ਸੁੱਖ ਤੇ ਮਾਇਆ ਪਰਛਾਵੇ ਦੀ ਨਿਆਈ ਪਿੱਛੇ ਪਿੱਛੇ ਆਉਂਦੀ ਏ। ਨਵ ਨਿਧੀ ਅਠਾਰਹ ਸਿੱਧੀ ਪਿਛੈ ਲੱਗੀਆ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਇੱਛਾ ਮਨ ਕੀ ਪੂਰੀ ਹੈ, ਜਪੀਐ ਸੁਖ ਸਾਗਰ। ਜਿਵੇਂ ਸਾਗਰ ਦੇ ਅੰਦਰ ਪਾਣੀ ਹੀ ਪਾਣੀ ਹੈ ਨਾ, ਵਾਹਿਗੁਰੂ ਜੀ ਦੇ ਅੰਦਰ ਸੁੱਖ ਹੀ ਸੁੱਖ ਨੇ, ਐਸੇ ਸੁੱਖਾਂ ਦੇ ਸਾਗਰ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪੀਏ, ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
1: ਹਰ ਕੇ ਚਰਨ ਅਰਾਧਿਆ ਹੈ,
0: ਭਾਈ ਇਸ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਜੀਆਂ ਦੇ ਚਿੱਤ ਚਰਨ ਨਾਮ, ਚਿੱਤ ਦੇ ਵਿੱਚ ਨਾਮ ਨੂੰ ਵਸਾਉਣੇ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖੀਏ ਤੇ ਹਿਰਦੇ ਵਿੱਚ ਸਦਾ ਨਾਮ ਦੀ ਅਰਾਧਨਾ ਕਰਦੇ ਰਹੀਏ।
1: ਸ਼ਬਦ ਰਤਨਾਗਰ,
0: ਮਹਾਰਾਜ ਅਰਾਧਨਾ ਕਿਵੇਂ ਕਰੀਏ? ਹਜ਼ੂਰ ਬਚਨ ਕਰਦੇ ਨੇ ਗੁਰ ਸ਼ਬਦ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਰਤਨਾਗਰ, ਕਿਉਂਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨੇ ਨਾ, ਇਹ ਰਤਨਾ ਦਾ ਭੰਡਾਰ ਨੇ, ਇਹ ਰਤਨਾ ਦਾ ਖਜ਼ਾਨਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ ਰਤਨਾਗਰ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਆਗਰ ਅੱਗੇ ਜਿਤਨੀ ਅਵਸਥਾ ਬਚੀਏ ਇਹ ਸਾਰੀ ਅਵਸਥਾ ਨਾਮ ਨੂੰ ਜਪ ਕਰਕੇ ਸਫਲੀ ਕਰ ਲੈਣਾ ਕਰੀਏ, ਰਤਨਾ ਦੀ ਨਿਆਈ ਅਮੋਲਕ ਗੁਰ ਸ਼ਬਦਾਂ ਨੂੰ ਜਪਣਾ ਕਰੀਏ। ਗੁਰ ਸ਼ਬਦ ਰਤਨਾ ਦਾ ਅਮੋਲਕ ਖਜ਼ਾਨਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅਮੁੱਲਕ ਗੁਰ ਸ਼ਬਦਾਂ ਰੂਪੀ ਰਤਨਾ ਦਾ ਅਮੁੱਲਕ ਖਜ਼ਾਨਾ ਹਨ ਜੀਓ।
1: ਸਾਧੂ ਸੰਗ ਉਧਾਰ ਹੋਏ,
0: ਭਾਈ ਸ੍ਰੇਸ਼ਟ ਸਤਿਗੁਰੂ ਜੀ ਦੀ ਸੰਗਤ ਦੇ ਨਾਲ ਮਿਲਣੇ ਕਰਕੇ ਜੀਵਾਂ ਦਾ ਉਧਾਰ ਹੁੰਦਾ ਹੈ।
1: ਜਮ ਕਾਗਰ,
0: ਤੇ ਜਮਾਂ ਦੇ ਲੇਖੇ ਵਾਲੇ ਕਾਗਰ ਜਿਹੜੇ ਕਾਗਜ਼ ਨੇ ਉਹ ਵੀ ਪਾਟ ਜਾਂਦੇ ਨੇ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾਂ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਰੂ ਧਾਰਨ ਕਰਕੇ ਗੁਰੂ ਉਪਦੇਸ਼ ਦੁਆਰਾ ਬੰਦਗੀ ਕੀਤੀ ਹੈ ਨਾ, ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਅੰਮ੍ਰਿਤ ਨਾਮ ਜਪਾਉਂਦੇ ਨੇ ਤੇ ਵਾਹਿਗੁਰੂ ਜੀ ਲੇਖੇ ਮੁਕਾ ਦਿੰਦੇ ਨੇ। ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ, ਭਾਈ ਉਹਨਾਂ ਦੇ ਪਾਸੋਂ ਕੌਣ ਲੇਖਾ ਪੁੱਛ ਸਕਦਾ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪ ਬਖਸ਼ ਲਿਆ, ਕੋਈ ਲੇਖਾ ਨਹੀਂ ਪੁੱਛ ਸਕਦਾ। ਇਸ ਪ੍ਰਕਾਰ ਫਾਟਾ ਜਮ ਕਾਗਰ, ਜਿਹੜੇ ਜਮ ਧਰਮ ਰਾਜੇ ਦੇ ਕੋਲ, ਜਮ ਰਾਜ ਦੇ ਕੋਲ ਪਾਪਾਂ ਅਤੇ ਪੁੰਨਾਂ ਦੇ ਕਾਗਜ਼ ਹੋਇਆ ਕਰਦੇ ਨੇ ਨਾ, ਨਾਮ ਦੇ ਰਸੀਆਂ ਦੇ ਉਹ ਕਾਗਜ਼ ਹੀ ਪਾਟ ਗਏ ਹਨ।
1: ਜਨਮ ਪਦਾਰਥ ਜੀਤੀਆ,
0: ਭਾਈ ਇਸ ਪ੍ਰਕਾਰ ਅੰਮ੍ਰਿਤ ਨਾਮ ਨੂੰ ਗੁਰੂ ਉਪਦੇਸ਼ ਦੁਆਰਾ ਜਪ ਜਪ ਕਰਕੇ ਇਸ ਜਨਮ ਪਦਾਰਥ ਨੂੰ, ਜਿਹੜਾ ਵੱਡਾ ਭਾਰੀ ਅਮੁੱਲਕ ਪਦਾਰਥ ਹੈ ਇਹ ਜਨਮ, ਇਸ ਨੂੰ ਜਿੱਤ ਲੈਣਾ ਕਰੋ, ਸਫਲਿਆ ਕਰ ਲੈਣਾ ਕਰੋ।
1: ਹਰ ਬਰਾਗਰ,
0: ਮਹਾਰਾਜ ਕਿਵੇਂ ਸਫਲਾ ਹੋਵੇਗਾ? ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਸੰਸਾਰ ਦੇ ਵੱਲੋਂ ਮਨ ਦੇ ਅੰਦਰ ਬੈਰਾਗ ਧਾਰਨ ਕਰਕੇ ਹਰ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਾਪੇ ਜਪਣਾ ਕਰੋ। ਜਪ ਹਰ ਬੈਰਾਗਰ। ਬੈਰਾਗ ਨੂੰ ਮਨ ਵਿੱਚ, ਪਿਆਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਤੇ ਸੰਸਾਰ ਵੱਲੋਂ ਵੈਰਾਗ ਧਾਰਨ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਨੇ ਵਾਲੇ ਹੋਵੋ ਜੋ ਜਪਣੇ ਯੋਗ ਹੈ, ਤੇ ਹਰ ਵੇਲੇ ਜਪਦੇ ਰਹੋ ਸਤਨਾਮ ਸ੍ਰੀ ਵਾਹਿਗੁਰੂ, ਜਨਮ ਪਦਾਰਥ ਸਫਲਾ ਹੋ ਜਾਵੇਗਾ।
1: ਸ਼ਰਨ ਸਤਿਗੁਰੂ ਕੀ।
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਸਾਰੇ ਮਾਈ ਭਾਈ, ਸਾਰੇ ਜਗਿਆਸੂ, ਸਾਰੇ ਜੀਵ ਪੂਰਿਆਂ ਸਤਿਗੁਰਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ
1: ਜਾਵੋ। ਦਾਗਰ
0: ਜਿਹੜੇ ਦੁੱਖਾਂ ਦੇ ਦਾਗਰ ਢੇਰ ਲੱਗੇ ਹੋਏ ਨੇ ਨਾ, ਜਿਹੜੇ ਦੁੱਖ ਦਾਗਰ ਦਗਦ ਕਰ ਦੇਣ ਵਾਲੇ, ਸਾੜ ਦੇਣ ਵਾਲੇ ਨੇ ਨਾ, ਇਹ ਸਾਰੇ ਦੁੱਖ ਮਿਟ ਜਾਣਗੇ। ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਪਾ ਕਰਕੇ ਨਾ ਸਤਿਗੁਰੂ ਜੀ ਸਾਰੇ ਦੁੱਖਾਂ ਨੂੰ ਮੇਟ ਦਿੰਦੇ ਨੇ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਬਾਣੀ ਨੂੰ, ਨਾਮ ਨੂੰ ਸਰਵਣ ਕੀਤਾ ਹੈ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਨਾਮ ਤਿਹਾਈ ਦੁੱਖਾਂ ਦੇ ਡੇਰੇ ਅਗਿਆਨ ਨੂੰ ਵੀ ਭੰਨ ਦੇਣ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਹਜ਼ੂਰ ਫਰਮਾਵਣਾ ਕਰਦੇ ਨੇ ਭਾਈ, ਜੀਵਾਂ ਦੇ ਮਨਾਂ ਨੂੰ ਤੇ ਤਨਾਂ ਨੂੰ ਦਗਦ ਕਰਨ ਵਾਲੇ, ਸਾੜ ਦੇਣ ਵਾਲੇ ਜਿਹੜੇ ਨਾਮ ਦੇ ਬੋਲ ਹੀ ਲੱਗੇ, ਢੇਰ ਲੱਗੇ ਹੋਏ ਨੇ, ਅੰਮ੍ਰਿਤ ਨਾਮ ਜਪਣ ਦੇ ਨਾਲ ਇਹ ਸਾਰੇ ਦੁੱਖ ਬਿਨਸ ਜਾਂਦੇ, ਮੁੱਕ ਜਾਂਦੇ ਹਨ ਜੀਓ।
1: ਲੋਕ ਮਹੱਲਾ ਚੌਥਾ।
0: ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਸਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਸੀਂ ਲੱਭਦੇ ਫਿਰਦੇ ਹਾਂ ਪਰ ਸਾਨੂੰ ਲੱਭਦੇ ਨਹੀਂ, ਕਿਰਪਾ ਕਰਕੇ ਦੱਸੋ ਵਾਹਿਗੁਰੂ ਜੀ ਕਿੱਥੇ ਵੱਸਦੇ ਨੇ। ਹਜ਼ੂਰ ਉਹਨਾਂ ਦੇ ਸਵਾਲ ਨੂੰ ਤੇ ਜਵਾਬ ਨੂੰ ਇੱਕ ਹੀ ਪੰਕਤੀ ਦੇ ਅੰਦਰ ਅੰਕਿਤ ਕਰਦੇ ਹਨ।
1: ਢੂੰਡੇ ਦੀ ਸਜਣਾ।
0: ਇਹ ਜਗਿਆਸੂ ਜਨਾਂ ਦਾ ਸਵਾਲ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਤੇ ਸੱਜਣ ਜੀ ਨੂੰ ਲੱਭਦੇ ਫਿਰਦੇ ਹਾਂ। ਜੇ ਹਉ ਦਾ ਅਰਥ ਕਰੀਏ ਤੇ ਸਾਧ ਸੰਗਤ ਜੀ ਫਿਰ ਇੱਕ ਵਚਨ ਬਣਦਾ, ਮਹਾਰਾਜ ਮੈਂ ਸੱਜਣ ਸਰੂਪ ਹਰੀ ਪਰਮੇਸ਼ਰ ਜੀ ਨੂੰ ਲੱਭਦਾ ਫਿਰਦਾ ਹਾਂ, ਤੇ ਜਗਿਆਸੂ ਰੂਪ ਇਸਤਰੀ ਵੱਲੋਂ ਬੇਨਤੀ, ਲੱਭਦੀ ਫਿਰਦੀ ਹਾਂ, ਮਹਾਰਾਜ ਮੈਨੂੰ ਉਹ ਸੱਜਣ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਕਿਵੇਂ ਪ੍ਰਾਪਤ ਹੋਣ, ਉਹ ਕਿੱਥੇ ਵੱਸਦੇ ਹਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਉਹ ਸੱਜਣ ਪੁਰਖ ਅਕਾਲ ਪੁਰਖ ਜੀ ਕਿਧਰੇ ਕੋਈ ਦੂਰ ਥੋੜਾ ਨੇ, ਸੱਜਣ ਮੈਡੈ ਨਾਲ, ਹਿਰਦੇ ਦੇ ਅੰਦਰ ਨਿਸ਼ਚਾ ਕਰਨਾ ਕਰੋ, ਸੱਜਣ ਸਰੂਪ ਪਰਮੇਸ਼ਰ ਜੀ ਮੇਰੇ ਅੰਗ ਸੰਗ ਮੇਰੇ ਨਾਲ ਹੀ ਵੱਸਦੇ ਨੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਭਾਈ ਉਹ ਤੇ ਸਾਹ ਰਗ ਤੋਂ ਵੀ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ, ਹਰ ਸਾਜਨ ਸਭ ਕੇ ਨਿਕਟ ਖੜਾ, ਸਾਰਿਆਂ ਦੇ ਅੰਗ ਸੰਗ ਹਨ ਜੀਓ।
1: ਨਾਨਕ ਅਲਖ ਨਾ ਲਖੀਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਪ੍ਰਤੀਤ ਕਿਉਂ ਨਹੀਂ ਆਉਂਦੀ, ਭਰੋਸਾ ਕਿਉਂ ਨਹੀਂ ਆਉਂਦਾ, ਸਾਡੇ ਤੋਂ ਜਾਣੇ ਕਿਉਂ ਨਹੀਂ ਜਾਂਦੇ, ਸਾਨੂੰ ਨਜ਼ਰ ਕਿਉਂ ਨਹੀਂ ਆਉਂਦੇ ਸਾਡੇ ਨਾਲ ਵੱਸਦੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਨ ਨਾਨਕ ਅਲਖ ਨਾ ਲਖੀਐ, ਬਚਨ ਕਰਨਾ ਕਰਦੇ ਨੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਗਿਆਸੂ ਜਨੋ ਸੁਣਨਾ ਕਰੋ, ਮਨ ਕਰਕੇ ਵੀ ਤਿਸ ਤੱਕ ਗਮਤਾ ਨਹੀਂ ਹੁੰਦੀ, ਅਸ਼ੁੱਧ ਮਨ ਕਰਕੇ ਨਾ ਲਖੇ ਜਾਣ ਵਾਲੇ ਪਰਮੇਸ਼ਰ ਜੀ ਨੂੰ ਨਹੀਂ ਲਖਿਆ ਜਾਂਦਾ ਹੈ। ਮਹਾਰਾਜ ਫਿਰ ਕਿਵੇਂ ਲਖਿਆ ਜਾਂਦਾ, ਕਿਵੇਂ ਜਾਣਿਆ ਜਾਂਦਾ, ਕਿਵੇਂ ਨਜ਼ਰੀ ਪੈਂਦੇ ਨੇ ਕਿ ਪਰਮੇਸ਼ਰ ਜੀ ਅੰਗ ਸੰਗੀ ਵੱਸਦੇ ਨੇ। ਹਜ਼ੂਰ ਫਰਮਾਉਂਦੇ ਨੇ, ਗੁਰਮੁਖੇ ਮੁਖੀ ਗੁਰੂ, ਪੂਰੇ ਗੁਰੂ, ਪ੍ਰਧਾਨ ਗੁਰੂ, ਗੁਰੂਆਂ ਦੇ ਗੁਰੂ, ਸਤਪੁਰਖ ਗੁਰੂ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਨੇ, ਦੇਹ ਦਿਖਾਲ, ਫਿਰ ਜਗਿਆਸੂ ਜਨਾਂ ਦੇ ਤਾਂ ਹੀ ਪਰਮੇਸ਼ਰ ਜੀ ਨੂੰ ਅੰਗ ਸੰਗੀ ਦਿਖਾਲ ਦਿੰਦੇ ਨੇ। ਭਾਈ ਪੂਰਿਆਂ ਸਤਿਗੁਰਾਂ ਤੋਂ ਬਿਨਾਂ ਦੀਦਾਰ ਨਹੀਂ ਹੁੰਦੇ ਆਪਣੇ ਅੰਗ ਸੰਗ ਵਸਣੇ ਵਾਲੇ ਪਰਮੇਸ਼ਰ ਜੀ ਦੇ, ਪੂਰੇ ਸਤਿਗੁਰੂ ਜੀ ਹੀ ਕਿਰਪਾ ਕਰਕੇ ਦਰਸ਼ਨ ਦੀਦਾਰ ਦਿਖਾਉਂਦੇ ਹਨ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਕਿੰਨਾ ਕੁ ਪਿਆਰ, ਕਿੰਨੀ ਕੁ ਪ੍ਰੀਤੀ ਤੇ ਵਾਹਿਗੁਰੂ ਜੀ ਦੇ ਨਾਲ ਹੈ। ਹਜ਼ੂਰ ਫਰਮਾਉਂਦੇ ਨੇ, ਭਾਈ ਨਾਨਕ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਗੁਰੂ ਅੰਗਦ ਦੇਵ ਸਾਹਿਬ ਜੀ ਨੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਸਾਡੇ ਤੇ ਇਹ ਕਿਰਪਾ ਕੀਤੀ ਹੈ, ਜੋ ਪ੍ਰੀਤ ਲਾਈ, ਸਾਡੇ ਹਿਰਦੇ ਨੂੰ ਪ੍ਰੀਤੀ ਲਾ ਦਿੱਤੀ ਏ। ਕਿਸ ਦੀ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਤਿੰਨ ਸੱਚੇ ਤੇ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਡੇ ਮਨ ਦੀ ਪ੍ਰੀਤੀ ਲਗਾ ਦਿੱਤੀ ਹੈ।
1: ਨਾਨਕ ਪ੍ਰੀਤ ਲਾਈ ਤਿੰਨ ਸੱਚਾ
0: ਪੂਰਿਆ ਸਤਿਗੁਰਾਂ ਨੇ ਕਿਰਪਾ ਕਰਕੇ ਤਿੰਨ ਤੇ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਡੇ ਮਨ ਦਾ ਪਿਆਰ ਲਗਾ ਦਿੱਤਾ ਹੈ ਜੀਓ।
1: ਰਹਿਣ ਨਾ ਜਾਈ
0: ਹੁਣ ਫੇਰ ਪਿਆਰ ਅਵਸਥਾ ਪ੍ਰੇਮ ਅਵਸਥਾ ਐਸੀ ਬਣ ਆਈ ਹੈ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਧਿਆਨ ਤੋਂ ਬਿਨਾਂ ਇਕਾਗਰਤਾ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਇੱਕ ਖਿਨ ਮਾਤਰ ਸਮਾਂ ਵੀ ਸਾਡੇ ਤੋਂ ਰਿਹਾ ਨਹੀਂ ਜਾਂਦਾ।
1: ਭਾਈ
0: ਐਸੇ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪੂਰੇ ਸਤਿਗੁਰੂ ਜੀ ਮਿਲ ਪੈਣ ਤਾਂ ਫਿਰ ਪੂਰਿਆਂ ਸਤਿਗੁਰਾਂ ਨੂੰ ਪ੍ਰਾਪਤ ਕਰੀਦਾ ਹੈ।
1: ਰਸ ਰਸਨ ਰਸਾਈ
0: ਹਰੀ ਪਰਮੇਸ਼ਰ ਜੀ ਦੇ ਰਸਦਾਇਕ ਅੰਮ੍ਰਿਤ ਨਾਮ ਨੂੰ ਰਸਨਾ ਦੇ ਨਾਲ ਰਸੀਏ ਹੋ ਕਰਕੇ ਰਸਾਉਂਦੇ ਰਹੀਏ, ਹਰ ਵੇਲੇ ਜਪਦੇ ਰਹੀਏ, ਹਰ ਵੇਲੇ ਬੋਲਦੇ ਰਹੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਈ ਐਵੇਂ ਰਸੀਲੇ ਨਾਮ ਦੇ ਰਸੀਏ ਹੋ ਕਰਕੇ ਰਸਨਾ ਦੁਆਰਾ ਰਸ ਲੈਂਦੇ ਰਹੀਏ ਫਿਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਕਰ ਲਈਦਾ ਹੈ। ਇਸੇ ਪ੍ਰਕਾਰ ਮਹਾਰਾਜ ਐਸੀ ਪ੍ਰੀਤੀ ਕੇਵਲ ਤਾਂ ਕੇਵਲ ਆਪ ਜੀ ਦੇ ਹਿਰਦੇ ਵਿੱਚ ਹੀ ਹੈ ਜਾਂ ਸਤਿਗੁਰੂ ਜੀ ਨੇ ਕਿਸੇ ਹੋਰ ਨੂੰ ਵੀ ਬਖਸ਼ੀਏ। ਹਜ਼ੂਰ ਫਰਮਾਉਂਦੇ ਨੇ ਭਾਈ ਪੂਰਿਆਂ ਸਤਿਗੁਰਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾ ਕੀਤੀ, ਪ੍ਰੀਤ ਲਾਈ ਤਿੰਨ ਸੱਚਾ ਜਗਿਆਸੂ ਜਨਾਂ ਦੇ ਹਿਰਦਿਆਂ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦੀ ਸੱਚੀ ਪ੍ਰੀਤ ਲਾ ਦਿੱਤੀ ਏ। ਭਾਈ ਬੁੱਢਾ ਜੀ ਦੇ ਮਨ ਦੇ ਵਿੱਚ ਤੇ ਵਾਹਿਗੁਰੂ ਜੀ ਦੀ ਪ੍ਰੀਤੀ ਲਗਾ ਦਿੱਤੀ, ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਦੇ ਮਨ ਵਿੱਚ ਐਸੀ ਪ੍ਰੀਤੀ ਲਾ ਦਿੱਤੀ ਘਰ ਬਾਰ ਛੱਡ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਜਗਤ ਕਲਿਆਣ ਵਾਸਤੇ ਚੱਲ ਪਏ। ਇਸੇ ਪ੍ਰਕਾਰ ਸਾਧ ਸੰਗਤ ਜੀ ਰਾਏ ਬੁਲਾਰ ਦੇ ਮਨ ਦੇ ਵਿੱਚ ਪ੍ਰੀਤੀ ਲਾ ਦਿੱਤੀ, ਰਾਜੇ ਸ਼ਿਵਨਾਭ ਦੇ ਮਨ ਦੇ ਅੰਦਰ ਪ੍ਰੀਤੀ ਲਾ ਦਿੱਤੀ, ਭਾਈ ਲਾਲੋ ਜੀ ਦੇ ਹਿਰਦੇ ਦੇ ਅੰਦਰ ਪ੍ਰੀਤੀ ਲਾ ਦਿੱਤੀ, ਇੰਨਿਆਂ ਕਿ ਦੇ ਹਿਰਦਿਆਂ ਦੇ ਅੰਦਰ ਪ੍ਰੀਤੀ ਲਾ ਦਿੱਤੀ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾਗਨਾਥ ਹੈ। ਭਾਈ ਗੁਰਦਾਸ ਜੀ ਦੇ ਹਿਰਦੇ ਦੇ ਅੰਦਰ ਪ੍ਰੀਤੀ ਲਾ ਦਿੱਤੀ, ਭਾਈ ਸਾਲੋ ਜੀ ਦੇ ਹਿਰਦੇ ਦੇ ਅੰਦਰ ਪ੍ਰੀਤੀ ਲਾ ਦਿੱਤੀ, ਬੇਅੰਤ ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰ ਸਤਿਗੁਰੂ ਜੀ ਨੇ ਪ੍ਰੀਤੀ ਲਗਾਈ, ਲਗਾ ਰਹੇ ਨੇ ਤੇ ਲਗਾਉਂਦੇ ਰਹਿਣਗੇ। ਭਾਈ ਅਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਡਿਆਈ ਹੈ ਜਿਨ੍ਹਾਂ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੀਤੀ ਜਗਿਆਸੂ ਜਨਾਂ ਦੇ ਹਿਰਦਿਆਂ ਦੇ ਅੰਦਰ ਲਗਾ ਦਿੱਤੀ ਹੈ। ਮਹਾਰਾਜ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰੀਤੀ ਲਗਾ ਦਿੱਤੀ ਉਹਨਾਂ ਦੀ ਪਿਆਰ ਅਵਸਥਾ ਕੈਸੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਤਿੰਨਾਂ ਦੇ ਪਾਸੋਂ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਇੱਕ ਖਿਨ ਕਾਲ ਅਲਪ ਮਾਤਰ ਸਮਾਂ ਥੋੜਾ ਜਿਹਾ ਸਮਾਂ ਵੀ ਰਿਹਾ ਨਹੀਂ ਜਾਂਦਾ।
1: ਗੁਰ ਮਿਲਾ ਤਾਂ ਪੂਰਾ ਪਾਈਆ
0: ਗਰੀਬ ਨਿਵਾਜ ਹਜ਼ੂਰ ਫਰਮਾਉਂਦੇ ਨੇ ਭਾਈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੋ ਜਾਵੇ ਨਾ ਫਿਰ ਪੂਰੇ ਪਰਮੇਸ਼ਰ ਜੀ ਨੂੰ ਹਿਰਦੇ ਦੇ ਅੰਦਰ ਹੀ ਪ੍ਰਾਪਤ ਕਰ ਲਈਦਾ ਹੈ।
1: ਰਸ ਰਸਨ ਰਸਾਈ
0: ਭਾਈ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਰਸੀਏ ਹੋ ਕਰਕੇ ਨਾ ਰਸਨਾ ਦੇ ਨਾਲ ਰਸਦਾਇਕ ਨਾਮ ਨੂੰ ਤੁਸੀਂ ਵੀ ਜਪਦੇ ਹੀ ਰਹੋ, ਤੁਸੀਂ ਵੀ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਵੋਗੇ। ਪੌੜੀ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਕੋਈ ਗਾਵਾ ਕੋ ਸੁਣਾ ਕੋ ਉਚਰ ਸੁਣਾਵਾ।
0: ਸਾਧ ਸੰਗਤ ਜੀ ਪੁਰਾਤਨ ਸਮੇਂ ਦੀ ਇਹ ਰੀਤੀ ਸੀ ਜਦੋਂ ਗ੍ਰੰਥਕਾਰ ਕਿਸੇ ਗ੍ਰੰਥ ਨੂੰ ਲਿਖਿਆ ਕਰਦੇ ਸਨ ਨਾ ਅਖੀਰ ਤੇ ਪੜ੍ਹਨੇ ਦਾ ਮਹੱਤਵ ਦਰਜ ਕਰਦੇ ਸਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੀ ਗੁਰਬਾਣੀ ਲਿਖੀ ਹੈ ਨਾ ਤੇ ਜਪਜੀ ਸਾਹਿਬ ਜੀ ਨੂੰ ਪੜ੍ਹਨੇ ਦਾ ਮਹੱਤਮ ਲਿਖ ਦਿੱਤਾ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸ੍ਰੀ ਆਨੰਦ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਲਿਖਿਆ ਨਾ ਤੇ ਬਚਨ ਕਰ ਦੇਣਾ ਕੀਤੇ ਨੇ ਨਾ ਭਾਈ ਇਸ ਨੂੰ ਜਪਣ ਵਾਲੇ ਸਦਾ ਆਨੰਦ ਅਵਸਥਾ ਨੂੰ ਪ੍ਰਾਪਤ ਕਰਨਾ ਕਰਦੇ ਨੇ। ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਇਸੇ ਪ੍ਰਕਾਰ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਸਗਲ ਮਨੋਰਥ ਪੂਰੇ, ਸਾਰੇ ਮਨ ਦੇ ਮਨੋਰਥ ਪੂਰੇ ਹੋ ਜਾਣਗੇ ਭਾਗਾ ਵਾਲਿਓ ਇਸ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਨੰਦ ਸਾਹਿਬ ਜੀ ਨੂੰ ਆਨੰਦ ਅਵਸਥਾ ਦੇ ਨਾਲ ਸਰਵਣ ਕਰਨਾ ਕਰੋ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਲਿਖਿਆ ਨਾ ਤੇ 24ਵੀਂ ਅਸ਼ਟਪਦੀ ਦੇ ਅੰਦਰ ਪੜ੍ਹਨੇ ਦਾ ਮਹੱਤਵ ਲਿਖ ਦਿੱਤਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਰਹ ਮਹਾ ਬਾਣੀ ਦਾ ਪਾਠ ਲਿਖਿਆ ਨਾ। ਸਾਧ ਸੰਗਤ ਜੀ, ਪਹਿਲੀ ਪੌੜੀ ਮੰਗਲਮਈ, 12 ਪੌੜੀਆਂ ਵਿੱਚ 12 ਮਹੀਨਿਆਂ ਦਾ ਫਲਾਦੇਸ਼ ਬਖਸ਼ਿਆ। ਫਿਰ ਅਖੀਰਲੀ ਪੌੜੀ ਦੇ ਅੰਦਰ ਆਪ ਜੀ ਨੇ ਬਚਨ ਕਰ ਦੇਣਾ ਕੀਤਾ, ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ। ਇਹ ਬਾਰਹ ਮਹਾ ਬਾਣੀ ਨੂੰ ਪੜ੍ਹਨੇ ਦਾ ਮਹੱਤਵ ਹੈ। ਇਸੇ ਪ੍ਰਕਾਰ ਇੱਥੇ ਤੱਕ ਸਾਧ ਸੰਗਤ ਜੀ 22 ਵਾਰਾਂ ਸੰਪੰਨ ਹੁੰਦੀਆਂ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ 22 ਵਾਰਾਂ ਨੇ। ਪਹਿਲੀ ਵਾਰ ਸ੍ਰੀ ਰਾਗ ਦੀ ਸ੍ਰੀ ਰਾਗ ਕੀ ਵਾਰ ਹੈ, ਤੇ ਸਾਧ ਸੰਗਤ ਜੀ 22ਵੀਂ ਵਾਰ ਕਾਨੜੇ ਦੀ ਵਾਰ ਹੈ। 22 ਵਾਰਾਂ ਸੰਪੰਨ ਹੁੰਦੀਆਂ ਨੇ ਤਾਂ ਸਤਿਗੁਰੂ ਜੀ 22 ਵਾਰਾਂ ਨੂੰ ਪੜ੍ਹਨੇ ਦਾ ਮਹੱਤਵ ਉਚਾਰਨ ਕਰਦੇ ਨੇ, ਅਥਵਾ ਇਵੇਂ ਵੀ ਕਹਿ ਲਈਏ ਇਸ ਵਾਰ ਨੂੰ ਸੰਪੰਨ ਕਰਦੇ ਨੇ ਤੇ ਕਾਨੜੇ ਦੀ ਵਾਰ ਨੂੰ ਪੜ੍ਹਨੇ ਦਾ ਮਹੱਤਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਪੌੜੀ ਦੁਆਰਾ ਫਰਮਾਉਂਦੇ ਹਨ।
1: ਭਾਈ,
0: ਇਹਨਾਂ 22 ਵਾਰਾਂ ਨੂੰ ਕੋਈ ਗਾਵੈ ਰਾਗ ਦੇ ਵਿੱਚ ਪਾ ਕਰਕੇ ਗਾਇਨ ਕਰੇ। ਪਹਿਲਾਂ ਸਾਧ ਸੰਗਤ ਜੀ 22 ਹੀ ਵਾਰਾਂ ਦਾ ਕੀਰਤਨ ਹੋਇਆ ਕਰਦਾ ਸੀ, ਪਹਿਲਾਂ ਵੀ ਬੇਨਤੀ ਕੀਤੀ ਸੀ ਇੱਕ ਦਿਨ, ਹੁਣ ਇਹ ਮਰਿਆਦਾ ਰਹਿ ਗਈ ਏ ਕਿ ਆਸਾ ਜੀ ਦੀ ਵਾਰ ਅਤੇ ਬਸੰਤ ਕੀ ਵਾਰ ਦਾ ਕੀਰਤਨ ਹੁੰਦਾ। ਪਹਿਲਾਂ 22 ਹੀ ਵਾਰਾਂ ਦਾ ਕੀਰਤਨ ਹੁੰਦਾ ਸੀ, ਤਾਂ ਹੀ ਸਤਿਗੁਰੂ ਜੀ ਨੇ ਧੁਨਾ ਚੜਾਈਆਂ ਸੀ ਨਾ। ਜਦੋਂ ਜਦੋਂ ਇਸ ਵਾਰ ਦਾ ਕੀਰਤਨ ਹੋਵੇ ਤੇ ਪੌੜੀਆਂ ਇਸ ਵਾਰ ਦੀ ਧੁਨੀ ਦੇ ਉੱਪਰ ਗਾਉਣੀਆਂ ਨੇ, ਕਿਉਂਕਿ ਹਰ ਰੋਜ਼ ਇਹ ਵਾਰਾਂ ਗਾਈਆਂ ਜਾਂਦੀਆਂ ਸਨ। ਸਤਿਗੁਰੂ ਜੀ ਬਚਨ ਕਰਦੇ ਨੇ ਇਹਨਾਂ ਵਾਰਾਂ ਨੂੰ ਅਥਵਾ ਇਸ ਕਾਨੜੇ ਦੀ ਵਾਰ ਨੂੰ ਕੋਈ ਗਾਵੈ, ਕੋਈ ਰਾਗ ਦੇ ਵਿੱਚ ਪਾ ਕਰਕੇ ਕੀਰਤਨ ਦੇ ਰੂਪ ਵਿੱਚ ਗਾਇਨ ਕਰੇ, ਕੋ ਸੁਣੈ, ਕੋਈ ਜਗਿਆਸੂ ਰੂਪ ਹੋ ਕਰਕੇ ਸੰਗਤ ਵਿੱਚ ਬੈਠ ਕਰਕੇ ਸੁਣਨਾ ਕਰੇ, ਕੋਈ ਪਾਠ ਦੇ ਰੂਪ ਵਿੱਚ ਉਚਾਰ ਕਰਕੇ ਕਿਸੇ ਨੂੰ ਸੁਣਾਵਣਾ ਕਰੇ।
1: ਜਨਮ ਕੀ ਮਲ ਉਤਰਾ,
0: ਭਾਈ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨੇ, ਸਰਵਣ ਕਰਨੇ ਤੇ ਗਾਇਨ ਕਰਨੇ ਦਾ ਇਹ ਮਹੱਤਵ ਹੈ। ਜਨਮਾਂ ਜਨਮਾਤਰਾਂ ਦੇ ਪਾਪ ਕਰਮਾਂ ਦੀ ਸਾਰੀ ਮਨ ਨੂੰ ਲੱਗੀ ਹੋਈ ਮੈਲ ਉਤਰ ਜਾਂਦੀ ਹੈ। ਇਸ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨ ਵਾਲਾ, ਸੁਣਨ ਵਾਲਾ, ਉਚਾਰਨ ਵਾਲਾ ਜਿਹੜਾ ਜਗਿਆਸੂ ਹੈ ਨਾ, ਉਹ ਮਨ ਇੱਛਤ ਸਾਰੇ ਫਲਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਐਸੀ ਕੋਈ ਦਾਤ ਨਹੀਂ ਜਿਹੜੀ ਨਾ ਮਿਲਦੀ ਹੋਵੇ। ਸਾਧ ਸੰਗਤ ਜੀ, ਇਸੇ ਪ੍ਰਕਾਰ ਜਿਹੜੀ ਆਸਾ ਜੀ ਦੀ ਵਾਰ ਹੈ, ਹਰ ਰੋਜ਼ ਕੀਰਤਨ ਕੀਤਾ ਜਾਂਦਾ ਨਾ, ਸਲੋਕ ਮਹੱਲੇ ਮਹੱਲੇ ਤੇ ਪੌੜੀਆਂ ਦੀ ਗਿਣਤੀ ਜਿਹੜੀ 84 ਬਣਦੀ ਹੈ, ਤੇ ਜਿਹੜਾ ਹਰ ਰੋਜ਼ ਕੀਰਤਨ ਕਰਦਾ ਅਥਵਾ ਸਰਵਣ ਕਰਦਾ ਜਾਂ ਨਿਤਨੇਮ ਵੀ ਕਰਦਾ ਨਾ, ਉਸ ਦੇ 84 ਦੇ ਗੇੜੇ ਕੱਟੇ ਜਾਂਦੇ ਨੇ, ਉਹ 84 ਲੱਖ ਜੂਨੀਆਂ 'ਚ ਨਹੀਂ ਆਉਂਦਾ। ਆਸਾ ਦੀ ਵਾਰ ਸਾਰੀਆਂ ਆਸਾਂ ਦੇ ਦੇਣ ਵਾਲੀ, ਮਨ ਇੱਛਤ ਫਲ ਦੇਣ ਵਾਲੀ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 24 ਵਾਰਾਂ ਦਾ ਹੀ ਮਹੱਤਵ ਦੱਸਿਆ। ਭਾਈ ਜਿਹੜਾ ਇਹਨਾਂ 24 ਵਾਰਾਂ ਨੂੰ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦਾ, ਮਨ ਦੀ ਸਾਰੀ ਮੈਲ ਉਤਰ ਜਾਂਦੀ ਏ ਤੇ ਮਨ ਇੱਛਤ ਫਲ ਪ੍ਰਾਪਤ ਕਰ ਲੈਂਦਾ। ਇਹ ਫਲ ਸਾਧ ਸੰਗਤ ਜੀ ਕਾਨੜੇ ਦੀ ਵਾਰ ਦਾ ਵੀ ਜਾਣਨਾ। ਸਤਿਗੁਰੂ ਜੀ ਇਸ ਵਾਰ ਦੀ ਸੰਪੰਨਤਾ ਕਰਦਿਆਂ ਹੋਇਆ ਇਸ ਵਾਰ ਦਾ ਮਹੱਤਵ ਦੱਸਦੇ ਨੇ। ਭਾਈ ਜਿਹੜਾ ਵੀ ਕੋਈ ਇਸ ਵਾਰ ਨੂੰ ਕੀਰਤਨ ਵਿੱਚ ਪਾ ਕਰਕੇ ਗਾਇਨ ਕਰੇ, ਸਰਵਣ ਕਰੇ ਜਾਂ ਉਚਾਰਨਾ ਕਰੇ ਪਾਠ ਨੂੰ ਤੇ ਦੂਸਰਿਆਂ ਨੂੰ ਸੁਣਾਵੇ, ਜਨਮਾਂ ਜਨਮਾਂਤਰਾਂ ਦੀ ਪਾਪ ਮੈਲ ਉਤਰ ਜਾਂਦੀ ਏ ਤੇ ਮਨ ਇੱਛਤ ਫਲ, ਮਨ ਇੱਛਤ ਪਦਾਰਥ ਸਾਰੇ ਪ੍ਰਾਪਤ ਹੁੰਦੇ ਹਨ।
1: ਜਾਣਾ ਮੇਟੀਆ
0: ਮਹਾਰਾਜ, ਹੋਰ ਵੀ ਕੁਛ ਮਿਲਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਜਨਮ ਲੈ ਕਰਕੇ ਵਾਰ ਵਾਰ ਜੂਨੀਆਂ ਵਿੱਚ ਆਉਣਾ ਤੇ ਕਾਲ ਦਾ ਗ੍ਰਾਸ ਬਣ ਕੇ, ਕਾਲ ਦੀ ਗ੍ਰਾਹੀ ਬਣ ਕੇ ਮਰ ਕੇ ਵਾਰ ਵਾਰ ਸੰਸਾਰ ਤੋਂ ਚਲੇ ਜਾਣਾ, ਇਹ ਆਉਣ ਜਾਣ ਦਾ ਗੇੜਾ ਹੀ ਮਿਟ ਜਾਂਦਾ ਹੈ। ਭਾਈ ਜਿਹੜਾ ਇਸ ਅੰਮ੍ਰਿਤਮਈ ਗੁਰਬਾਣੀ ਦੁਆਰਾ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦਾ ਹੈ,
1: ਆਪ ਤਰਹਿ ਸੰਗੀਤ ਰਾਹੇ,
0: ਭਾਈ ਇਸ ਗੁਰਬਾਣੀ ਨੂੰ ਪੜ੍ਹਨੇ ਵਾਲਾ, ਸਰਵਣ ਕਰਨੇ ਵਾਲਾ, ਗਾਇਨ ਕਰਨੇ ਵਾਲਾ ਆਪ ਤੇ ਸੰਸਾਰ ਸਾਗਰ ਤੋਂ ਤਰਦਾ ਹੀ ਹੈ। ਜਿੰਨੇ ਉਸਦੀ ਸੰਗਤ ਕਰਨ ਵਾਲੇ ਤੇ ਇਸਦੇ ਰਿਸ਼ਤੇਦਾਰ, ਸਕੇ ਸੰਬੰਧੀ, ਮਿੱਤਰ, ਦੋਸਤ, ਗਲੀ ਮੁਹੱਲੇ ਇਲਾਕੇ ਦੇ ਲੋਕ ਹੁੰਦੇ ਨੇ ਨਾ, ਉਹ ਸੰਗੀ ਸਾਥੀ ਵੀ ਸਾਰੇ ਤਰ ਜਾਂਦੇ ਨੇ। ਸੰਗੀ ਸਾਥੀ ਸਗਲ ਤਰਾਈ, ਇਸ ਪ੍ਰਕਾਰ ਇਹ ਨਾਮ ਦੀ ਮਹਿਮਾ, ਜਪਣ ਵਾਲੇ ਆਪ ਤੇ ਤਰਦੇ ਨੇ, ਸੰਗੀ ਸਾਥੀ ਵੀ ਸਾਰੇ ਤਾਰ ਲੈਂਦੇ ਹਨ। ਮਹਾਰਾਜ, ਸੰਗੀ ਸਾਥੀ ਤਰਦੇ ਨੇ ਜਾਂ ਪਰਿਵਾਰ ਵੀ ਤਰਦਾ ਹੈ? ਹਜ਼ੂਰ ਫਰਮਾਉਂਦੇ ਨੇ ਸੰਗੀ ਸਾਥੀ ਤੇ ਤਰਦੇ ਹੀ ਨੇ, ਸਭ ਕੁਟੰਬ, ਪਰਿਵਾਰ ਦੇ ਅੰਦਰ ਜਿੰਨੇ ਲੋਕ ਹੁੰਦੇ ਨੇ ਤਰਾਵੈ, ਉਹਨਾਂ ਸਾਰਿਆਂ ਦਾ ਵੀ ਪਾਰ ਉਤਾਰਾ ਕਰਵਾ ਲੈਂਦਾ। ਇਸੇ ਪ੍ਰਕਾਰ ਸੱਤ ਕੁਲਾਂ ਨਾਨਕਿਆਂ ਦੀਆਂ, ਸੱਤ ਕੁਲਾਂ ਦਾਦਕਿਆਂ ਦੀਆਂ ਤੇ ਸੱਤ ਕੁਲਾਂ ਸਹੁਰਿਆਂ ਦੀਆਂ ਤਰਦੀਆਂ ਨੇ। ਜੀ ਆਪ ਤੇ ਤਰਦਾ, ਦਾਦਕਿਆਂ ਦੀਆਂ ਕੁਲਾਂ ਕਿਉਂ ਤਰਦੀਆਂ ਨੇ? ਜਿਸ ਵੰਸ਼ ਦੇ ਵਿੱਚ ਜਨਮ ਲਿਆ, ਜਿਸ ਪਿਤਾ ਨੇ ਕਮਾਈ ਕੁਰਬਾਨ ਕਰ ਕਰਕੇ ਪਾਲਿਆ, ਜਿਸ ਦਾਦੀ ਦਾਦੇ ਨੇ ਗੋਦ 'ਚ ਖੜਾਇਆ, ਜਿਸ ਦਾਦੀ ਦਾਦੇ ਦੀ ਇਸੇ ਪ੍ਰਕਾਰ ਪਿਤਾ ਤੇ ਮਾਤਾ ਦੀ ਅੰਸ਼ ਹੈ, ਉਹਨਾਂ ਸਾਰਿਆਂ ਪਾਲਣ ਵਾਲਿਆਂ ਤੇ ਪਿਆਰ ਕਰਨ ਵਾਲਿਆਂ ਦਾ ਪਾਰ ਉਤਾਰਾ ਪਰਮੇਸ਼ਰ ਜੀ ਕਰ ਦਿੰਦੇ ਨੇ। ਇਸ ਵੰਸ਼ ਦੇ ਅੰਦਰ ਮੇਰਾ ਪਿਆਰਾ ਉਪਜਿਆ, ਇਸ ਮਾਂ ਨੇ ਜਨਮ ਦਿੱਤਾ, ਇਸ ਪਿਤਾ ਨੇ ਪਾਲਿਆ, ਮਾਤਾ ਨੇ ਲਾਡ ਲਡਾਏ ਨੇ, ਇਸ ਵੰਸ਼ ਦਾ ਵੀ ਪਾਰ ਉਤਾਰਾ ਕਰ ਦਿਓ, ਸੱਤ ਕੁਲਾਂ ਇਸ ਦੀਆਂ ਤਾਰੀਆਂ। ਜਿਸ ਕੁਲ ਦੇ ਅੰਦਰ ਮਾਤਾ ਜਨਮੀ, ਜਿਸ ਕੁਲ ਨੇ ਮਾਤਾ ਨੂੰ ਜਨਮ ਦੇ ਕੇ ਪਾਲਿਆ, ਪਰਵਰਿਸ਼ ਕੀਤੀ ਤੇ ਪਿਤਾ ਦੇ ਲੜ ਲਾਇਆ, ਪਰਮੇਸ਼ਰ ਜੀ ਉਸ ਕੁਲ ਦੀਆਂ ਵੀ ਸੱਤ ਕੁਲਾਂ ਤਾਰ ਦਿੰਦੇ ਨੇ, ਇਸ ਦੀ ਮਾਂ ਦੀਆਂ ਵੀ ਸੱਤ ਕੁਲਾਂ ਤਾਰ ਦਿਓ ਜੀ। ਸਹੁਰਿਆਂ ਦੀਆਂ ਕਿਉਂ? ਜਿਸ ਸਹੁਰੇ ਪਰਿਵਾਰ ਦੇ ਵਿੱਚ ਉਹ ਜੀਵਨ ਸਾਥੀ ਪੁਰਖ ਅਥਵਾ ਇਸਤਰੀ ਦੇ ਰੂਪ ਵਿੱਚ ਪ੍ਰਾਪਤ ਹੋਇਆ, ਜਿਸ ਇਸਤਰੀ ਨੇ ਆ ਕਰਕੇ ਐਸੇ ਸੰਤ ਦੀ, ਭਗਤ ਦੀ, ਨਾਮ ਦੇ ਰਸੀਏ ਦੀ ਸੇਵਾ ਕੀਤੀ ਤੇ ਇਸ ਦੀ ਸੰਤਾਨ ਨੂੰ ਪੈਦਾ ਕਰਕੇ ਪਾਲਿਆ, ਪਰਮੇਸ਼ਰ ਜੀ ਬਚਨ ਕਰਦੇ ਨੇ ਭਾਈ ਤੇ ਇਸ ਬੀਬੀ ਦੀ ਕੁੱਲ ਨੂੰ ਵੀ ਤਾਰ ਦੇਣਾ ਕਰੋ, ਇੱਕ ਕੁੱਲ ਹੀ ਨਹੀਂ ਸੱਤ ਕੁੱਲਾਂ ਤੇ ਇਸ ਦੀਆਂ ਵੀ ਤਾਰ ਦਿਓ, ਕਿਉਂਕਿ ਇਹਨਾਂ ਸਾਰਿਆਂ ਦਾ ਸੰਬੰਧ ਨਾਮੀ ਦੇ ਨਾਲ ਹੈ। ਨਾਮੀ ਪਰਮੇਸ਼ਰ ਜੀ ਦਾ ਸੰਬੰਧ ਨਾਮ ਜਪਣ ਵਾਲੇ ਦੇ ਨਾਲ ਹੈ ਤੇ ਨਾਮ ਜਪਣ ਵਾਲੇ ਦਾ ਸੰਬੰਧ ਸਾਰਿਆਂ ਸੰਬੰਧੀਆਂ ਦੇ ਨਾਲ ਹੈ। ਇਸ ਕਰਕੇ ਸੱਤ ਕੁੱਲਾਂ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ ਵਾਹਿਗੁਰੂ ਜੀ ਤਾਰ ਦਿੰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਨਾਮ ਦੇ ਰਸੀਏ ਬਾਣੀ ਨੂੰ ਪੜ੍ਹਨ ਵਾਲੇ ਆਪ ਤਰਦੇ ਨੇ, ਸੰਗੀਆਂ ਸਾਥੀਆਂ ਨੂੰ ਤਾਰਦੇ ਨੇ ਤੇ ਆਪਣੇ ਕੁਟੰਬ ਦੇ ਸਾਰਿਆਂ ਲੋਕਾਂ ਨੂੰ। ਸੱਤ ਕੁੱਲਾਂ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ ਤਾਰ ਲੈਂਦੇ ਹਨ।
1: ਨਾਨਕ ਤਿਸ ਬਲਹਾਰਣਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਅਸੀਂ ਤਿਸ ਜਨ ਤੋਂ ਬਲਿਹਾਰ ਕੁਰਬਾਨ ਵਾਰਨੇ ਸਦਕੇ ਜਾਂਦੇ ਹਾਂ।
1: ਮੇਰੇ ਹਰ ਪ੍ਰਭ ਭਾਣਾ।
0: ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਹਰੀ ਪਰਮੇਸ਼ਰ ਪ੍ਰਭੂ ਜੀ ਦੇ ਨਾਮ ਨੂੰ ਜਪਦਾ ਹੈ, ਮੇਰੇ ਹਰ ਪ੍ਰਭ ਭਾਵ ਹੈ ਤੇ ਮੇਰੇ ਹਰੀ ਪ੍ਰਭੂ ਪਰਮੇਸ਼ਰ ਜੀ ਨੂੰ ਭਾ ਜਾਂਦਾ ਹੈ, ਪਰਮੇਸ਼ਰ ਜੀ ਨੂੰ ਚੰਗਾ ਲੱਗਦਾ ਹੈ, ਪਰਮੇਸ਼ਰ ਜੀ ਨੂੰ ਪਿਆਰਾ ਲੱਗਦਾ ਹੈ, ਅਸੀਂ ਤਿਸ ਜਗਿਆਸੂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ।
1: ਹਰ ਪ੍ਰਭ ਭਾਵ।
0: ਜੋ ਜਿਹੜੇ ਪ੍ਰਾਣੀ ਦੇ ਮਨ ਨੂੰ ਮੇਰੇ ਹਰੀ ਪ੍ਰਭੂ ਪਰਮੇਸ਼ਰ ਜੀ ਦੀ ਬੰਦਗੀ ਕਰਨੀ ਪਾਉਂਦੀ ਏ, ਨਾਮ ਜਪਣਾ ਪਾਉਂਦਾ, ਸਿਮਰਨ ਕਰਨਾ ਪਾਉਂਦਾ, ਅਸੀਂ ਤਿਸ ਜਗਿਆਸੂ ਤੋਂ ਕੁਰਬਾਨ ਬਲਿਹਾਰ ਜਾਣਾ ਕਰਦੇ ਹਾਂ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਵਾਰ ਦੀ ਸੰਪੰਨਤਾ ਕਰਦਿਆਂ ਹੋਇਆ ਬਚਨ ਕਰਦੇ ਨੇ, ਸ਼ੁੱਧ ਇਸ ਵਾਰ ਨੂੰ ਸ਼ੁੱਧ ਕਰਕੇ ਲਿਖ ਦਿੱਤਾ ਹੋਇਆ ਹੈ। ਕੋਈ ਸੋਧਣ ਵਾਸਤੇ ਕਲਮ ਨਾ ਚੱਕੇ, ਕੋਈ ਲਾਂ ਦੁਲਾਵਾਂ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਕੰਨਾ ਇਤਿਆਦਿਕ ਟਿੱਪੀ ਜਾਂ ਬਿੰਦੀ ਤੱਕ ਲਾਉਣ ਦਾ ਯਤਨ ਨਾ ਕਰੇ, ਇਹ ਗੁਰਬਾਣੀ ਸ਼ੁੱਧ ਕਰਕੇ ਲਿਖੀ ਹੋਈ ਏ, ਸ਼ੁੱਧ। ਭਾਈ ਇਸ ਗੁਰਬਾਣੀ ਨੂੰ ਪੜ੍ਹਨਾ ਕਰੋ, ਹਿਰਦਾ ਸ਼ੁੱਧ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ, ਸ਼ੁੱਧ। ਇਸ ਗੁਰਬਾਣੀ ਨੂੰ ਪੜ੍ਹਨਾ ਕਰੋ, ਇਹ ਸ਼ੁੱਧ ਸਰੂਪ ਪਰਮੇਸ਼ਰ ਜੀ ਦਾ ਮਿਲਾਪ ਕਰਵਾਉਣ ਵਾਲੀ ਹੈ ਜੀ। ਸਾਧ ਸੰਗਤ ਜੀ, ਇਸ ਵਾਰ ਦੀਆਂ 15 ਪੌੜੀਆਂ ਨੇ, ਇਸ ਦੇ ਵਿੱਚ 15 ਸਲੋਕ ਮਹੱਲੇ, 15 ਮਹੱਲੇ ਤੇ 15 ਪੌੜੀਆਂ, ਇਸ ਪ੍ਰਕਾਰ ਸਾਰਿਆਂ ਦੀ ਗਿਣਤੀ 45 ਹੈ ਤੇ ਸਾਰੇ ਦੇ ਸਾਰੇ 45 ਦੇ 45 ਹੀ ਸਲੋਕ ਮਹੱਲੇ ਮਹੱਲੇ ਤੇ ਪੌੜੀਆਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਤਿਗੁਰੂ ਜੀ ਇੱਥੇ ਵਾਰ ਦੀ ਸੰਪੰਨਤਾ ਕਰਦੇ ਨੇ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਆਈਆਂ 22 ਵਾਰਾਂ ਦੀ ਵੀ ਇੱਥੇ ਸਮਾਪਤੀ ਹੁੰਦੀ ਹੈ ਜੀਓ।
1: ਕਾਨੜਾ ਬਾਣੀ ਨਾਮ ਦੇਵ ਜੀਓ ਕੀ।
0: ਸਾਧ ਸੰਗਤ ਜੀ, ਇਸ ਤੋਂ ਅੱਗੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਰਾਮਸਰ ਸਾਹਿਬ ਜੀ ਵਾਲੇ ਪਾਵਨ ਅਸਥਾਨ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਭਗਤ ਸਾਹਿਬ ਜੀ ਦੀ ਗੁਰਬਾਣੀ ਲਿਖਾਉਂਦੇ ਨੇ। ਕਾਨੜਾ ਰਾਗ ਦੇ ਅੰਦਰ ਕੇਵਲ ਤਾਂ ਕੇਵਲ ਇੱਕੋ ਭਗਤ ਸਾਹਿਬ ਜੀ ਦੀ ਬਾਣੀ ਹੈ, ਭਗਤ ਨਾਮਦੇਵ ਸਾਹਿਬ ਜੀ ਦੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਵਾਉਂਦੇ ਨੇ ਭਾਈ ਰਾਗ ਕਾਨੜਾ ਹੈ, ਬਾਣੀ ਭਗਤ ਨਾਮ ਦੇਵ ਜੀਓ ਕੀ। ਭਗਤ ਨਾਮਦੇਵ ਸਾਹਿਬ ਜੀ ਦੀ ਗੁਰਬਾਣੀ ਹੈ ਜੀਓ। ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਭਾਈ ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਉਹ ਅੰਕਾਰ ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਪ੍ਰਸਾਦ
0: ਐਸੇ ਪਰਮੇਸ਼ਰ ਜੀ ਸੱਤ ਚਿੱਤ ਆਨੰਦ ਸਰੂਪ ਨੇ, ਤ੍ਰੇਈ ਕਾਲ ਆਬਾਦ ਨੇ, ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਸਦਾ ਰਹਿਣਗੇ। ਗੁਰ ਪੂਜਨੀਕ ਨੇ, ਗੁਰ ਚੇਤਨ ਰੂਪ ਨੇ, ਗੁਰ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਗੁਰ ਸਭਨਾ ਤੋਂ ਵੱਡੇ ਨੇ, ਪ੍ਰਸਾਦ ਪਰ ਸਵਾਦ ਸਵਾਦਾਂ ਤੋਂ ਰਸਾ ਕਸਾਂ ਤੋਂ ਪਰੇ ਨੇ, ਅਰਥਾਤ ਆਨੰਦ ਸਰੂਪ ਨੇ। ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ ਜੀਓ।
1: ਰਾਮ ਰਾਏ ਅੰਤਰ ਜਾਮੀ।
0: ਭਗਤ ਨਾਮਦੇਵ ਸਾਹਿਬ ਜੀ ਜਗਿਆਸੂ ਜਨਾਂ ਦੇ ਵਿੱਚ ਬੈਠੇ ਹੋਏ ਉਪਦੇਸ਼ ਦੇ ਰਹੇ ਨੇ, ਸਤ ਸੰਗਤ ਹੋ ਰਹੀ ਹੈ, ਨਾਮ ਜਪਣੇ ਦਾ ਉਪਦੇਸ਼ ਦਿੰਦੇ ਨੇ, ਵਾਹਿਗੁਰੂ ਜੀ ਦੇ ਗੁਣ ਜਣਾਉਂਦੇ ਨੇ। ਤੇ ਜਗਿਆਸੂ ਜਨਾਂ ਨੇ ਸਵਾਲ ਕੀਤਾ, ਹੇ ਭਗਤ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਦੱਸੋ ਪਰਮੇਸ਼ਰ ਜੀ ਕਿਹੋ ਜਿਹੇ ਨੇ। ਤੇ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸੋ ਮੇਰੇ ਰਾਮ ਰਾਏ, ਰਾਮ ਸਰਬ ਵਿਆਪੀ ਪਰਮੇਸ਼ਰ ਜੀ ਰਾਏ ਪ੍ਰਕਾਸ਼ ਰੂਪ ਨੇ, ਰਾਏ ਰਾਜਾ ਰੂਪ ਨੇ, ਕਰੋੜਾਂ ਹੀ ਖੰਡਾਂ ਬ੍ਰਹਿਮੰਡਾਂ ਦੇ ਅੰਤਰਜਾਮੀ। ਫਿਰ ਐਸੇ ਨੇ ਜਿਹੜੇ ਅੰਤਰਜਾਮੀ ਅੰਦਰ ਦੇ ਜਾਣਨ ਵਾਲੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਭਲਿਆਂ ਦੀ ਪੀਰ ਦਾ ਅਰਥ ਹੈ ਪੀੜ, ਦੁੱਖ, ਦਰਦ। ਭਲਿਆਂ ਦੇ ਦੁੱਖ ਮੈਨੂੰ ਵੀ ਜਾਣਦੇ ਨੇ, ਬੁਰਿਆਂ ਦੇ ਦੁੱਖ ਨੂੰ ਵੀ ਜਾਣਦੇ ਨੇ। ਅੰਤਰਜਾਮੀ ਹਰ ਇੱਕ ਦੇ ਹਿਰਦੇ ਦੀ ਸਮਝਦੇ ਨੇ, ਬੁੱਝਦੇ ਨੇ, ਜਾਣਦੇ ਨੇ। ਭਾਈ ਇਹੋ ਜਿਹੇ ਨੇ ਮੇਰੇ ਵਾਹਿਗੁਰੂ ਜੀ, ਜਿਹੜੇ ਸਰਬ ਵਿਆਪੀ ਨੇ, ਜ਼ਰੇ ਜ਼ਰੇ ਦੇ ਅੰਦਰ ਰਮੇ ਹੋਏ ਨੇ, ਪ੍ਰਕਾਸ਼ ਰੂਪ ਨੇ, ਰਾਜਾ ਰੂਪ ਨੇ, ਤੇ ਅੰਤਰਜਾਮੀ ਹਿਰਦੇ ਦੀਆਂ ਜਾਣਨ ਵਾਲੇ ਹਨ।
1: ਜੈਸੇ ਦਰਪਨ ਮਾਹੇ ਬਦਨ ਪਰਵਾਨੀ।
0: ਮਹਾਰਾਜ ਉਹ ਹਿਰਦੇ ਦੀ ਕਿਵੇਂ ਜਾਣਦੇ ਨੇ? ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਉਹ ਵਸਦੇ ਹੀ ਹਿਰਦੇ ਦੇ ਅੰਦਰ ਨੇ। ਜਿਹੜਾ ਬੰਦਾ ਮਕਾਨ ਵਿੱਚ ਬੈਠਾ ਹੋਵੇ, ਕਮਰੇ 'ਚ ਬੈਠਾ ਹੋਵੇ, ਉਹਨੂੰ ਕਮਰੇ ਦਾ ਗਿਆਨ ਹੁੰਦਾ, ਇਹ ਬੈੱਡ ਪਿਆ, ਇਹ ਸੋਫਾ ਪਿਆ, ਇਹ ਸਰਾਣਾ ਪਿਆ, ਇਹ ਚਾਦਰਾਂ ਪਈਆਂ ਨੇ, ਇਹ ਕੰਬਲ ਪਿਆ, ਇਹ ਰਜਾਈ ਪਈ ਹੈ, ਇਹ ਖੇਸ ਪਿਆ, ਇਹ ਗੱਦੀਆਂ ਪਈਆਂ ਨੇ, ਇਸ ਪ੍ਰਕਾਰ ਸਾਰੀਆਂ ਵਸਤੂਆਂ ਦਾ ਪਤਾ ਹੁੰਦਾ ਨਾ। ਜਿਹੜਾ ਕਮਰੇ 'ਚ ਬੈਠਾ ਉਸਨੂੰ ਪ੍ਰਤੱਖ ਹੁੰਦਾ, ਇਹ ਅਲਮਾਰੀ ਪਈ ਹੈ, ਇੱਥੇ ਗਹਿਣੇ ਪਏ ਨੇ, ਇਹ ਸੰਦੂਕ ਪਿਆ, ਸਾਰੀਆਂ ਚੀਜ਼ਾਂ ਉਸਨੂੰ ਨਜ਼ਰ ਆਉਂਦੀਆਂ ਨੇ। ਇਸੇ ਪ੍ਰਕਾਰ ਪਰਮੇਸ਼ਰ ਜੀ ਹਿਰਦੇ ਦੇ ਅੰਦਰ ਬੈਠੇ ਨੇ, ਤੇ ਹਿਰਦੇ ਦੀਆਂ ਜਾਣਦੇ ਨੇ ਕਿ ਹਿਰਦੇ ਵਿੱਚ ਚੱਲ ਕੀ ਰਿਹਾ, ਵਿਚਾਰ ਕਿਹੜੇ ਚੱਲ ਰਹੇ ਨੇ, ਬੁਰੇ ਚੱਲ ਰਹੇ ਨੇ, ਚੰਗੇ ਚੱਲ ਰਹੇ ਨੇ, ਚਿਤਵਨੀ ਕਿਹੜੀ ਚੱਲ ਰਹੀ ਹੈ, ਨਾਮ ਦਾ ਚਿੰਤਨ ਹੋ ਰਿਹਾ ਜਾਂ ਵਿਕਾਰਾਂ ਦਾ ਚਿੰਤਨ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹਿਰਦੇ 'ਚ ਬੈਠੇ ਸਭ ਕੁਛ ਜਾਣਦੇ ਨੇ। ਹੇ ਗਰੀਬ ਨਿਵਾਜ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨੇ ਵਾਲੇ ਭਗਤ ਨਾਮਦੇਵ ਸਾਹਿਬ ਜੀ, ਸਾਨੂੰ ਦੱਸਣਾ ਕਰੋ ਪਰਮੇਸ਼ਰ ਜੀ ਹਿਰਦਿਆਂ 'ਚ ਵਸਦੇ ਕਿਵੇਂ ਨੇ? ਤੇ ਆਪ ਜੀ ਬਚਨ ਕਰਦੇ ਹਨ,
1: ਦਰਪਨ ਮਾਹੇ ਬਦਨ ਪਰਵਾਨੀ।
0: ਕਿਉਂਕਿ ਭਗਤ ਜੀ ਸਾਨੂੰ ਤੇ ਪ੍ਰਤੀਤ ਨਹੀਂ ਹੁੰਦੇ, ਸਾਨੂੰ ਤੇ ਹਿਰਦਿਆਂ 'ਚ ਦਿਸਦੇ ਨਹੀਂ, ਤੇ ਇੱਕੋ ਪਰਮੇਸ਼ਰ ਜੀ ਸਾਰਿਆਂ ਹਿਰਦਿਆਂ 'ਚ ਕਿਵੇਂ ਵਸਦੇ ਨੇ? ਆਪ ਜੀ ਬਚਨ ਕਰਦੇ ਨੇ, ਜੈਸੇ ਦਰਪਨ ਮਾਹੇ, ਜਿਵੇਂ ਸ਼ੀਸ਼ੇ ਦੇ ਵਿੱਚ ਬਦਨ, ਬਦਨ ਨਾਮ ਮੁੱਖ ਦਾ, ਮੁੱਖ ਵੇਖਿਆ ਜਾਂਦਾ, ਪਰਵਾਨੀ ਇਹ ਗੱਲ ਮੰਨੀ ਹੋਈ ਪ੍ਰਵਾਨ ਹੈ, ਆਪਣੇ ਬਦਨ ਸਰੀਰ ਨੂੰ ਸ਼ੀਸ਼ੇ ਵਿੱਚ ਵੇਖਿਆ ਜਾਂਦਾ, ਪਰਵਾਨੀ ਇਹ ਗੱਲ ਪ੍ਰਵਾਨ ਮੰਨੀ ਜਾਂਦੀ ਹੈ ਨਾ। ਸ਼ੀਸ਼ੇ ਦੇ ਵਿੱਚ ਜਿਹੜਾ ਅਕਸ ਦਿਸਦਾ ਉਸ ਨੂੰ ਆਪਣਾ ਰੂਪ ਕਰਕੇ ਮਨੁੱਖ ਜਾਣਦਾ, ਕਹਿੰਦਾ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਰਿਹਾ, ਸ਼ੀਸ਼ੇ ਵਿੱਚ ਮੇਰਾ ਮੁੱਖ ਇਹੋ ਜਿਹਾ। ਜਿਵੇਂ ਸ਼ੀਸ਼ੇ ਵਿੱਚ ਮਨੁੱਖ ਨੂੰ ਆਪਣਾ ਮੁੱਖ ਦਿਸਦਾ, ਮਨੁੱਖ ਨੂੰ ਆਪਣਾ ਅਕਸ, ਆਪਣਾ ਪਰਛਾਵਾਂ ਦਿਸਦਾ, ਇਵੇਂ ਪਰਮੇਸ਼ਰ ਜੀ ਦੀ ਜੋਤ, ਪਰਮੇਸ਼ਰ ਜੀ ਦਾ ਅਕਸ ਸਾਰਿਆਂ ਸਰੀਰਾਂ ਦੇ ਅੰਦਰ ਹੈ, ਸਾਰਿਆਂ ਹਿਰਦਿਆਂ ਦੇ ਅੰਦਰ ਹੈ, ਸਾਰਿਆਂ ਜੀਵਾਂ ਦੇ ਅੰਦਰ ਅਕਸ ਰੂਪ ਹੋ ਕਰਕੇ ਵਸ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਪੋਹਪ ਮੱਧ ਜਿਉ ਬਾਸ ਬਸਤ ਹੈ, ਬਾਸ ਦਾ ਅਰਥ ਹੈ ਖੁਸ਼ਬੂ, ਜਿਵੇਂ ਫੁੱਲਾਂ ਵਿੱਚ ਖੁਸ਼ਬੂ ਵਸਦੀ ਏ, ਮੁਕਰ ਮਾਹੇ ਜੈਸੇ ਸ਼ਾਈ, ਮੁਕਰ ਨਾਮ ਸ਼ੀਸ਼ੇ ਦਾ, ਸ਼ੀਸ਼ੇ ਵਿੱਚ ਜਿਵੇਂ ਪਰਛਾਵਾਂ ਵਸਦਾ ਹੈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜ ਹੋ ਭਾਈ। ਹੇ ਭਾਈ ਇਵੇਂ ਪਰਮੇਸ਼ਰ ਜੀ ਹਿਰਦੇ 'ਚ ਵਸਦੇ ਨੇ, ਹਿਰਦੇ 'ਚੋਂ ਹੀ ਲੱਭਣਾ ਕਰੋ। ਆਪ ਜੀ ਬਚਨ ਕਰਦੇ ਨੇ, ਭਾਈ ਜਿਵੇਂ ਸ਼ੀਸ਼ੇ ਦੇ ਅੰਦਰ ਪਰਛਾਵਾਂ ਵਸਦਾ ਨਾ, ਇਵੇਂ ਪਰਮੇਸ਼ਰ ਜੀ ਸਾਰਿਆਂ ਹਿਰਦਿਆਂ ਦੇ ਅੰਦਰ ਵਸਦੇ ਹਨ। ਵਿਸ਼ਰਾਮ ਦੇ ਕਰਕੇ ਫਰਮਾਉਂਦੇ ਹਨ ਜੀ,
1: ਬਸਾ ਘਟਾ ਘਟ ਲੀਪ ਨਾ ਸ਼ੀਪਾ।
0: ਮਹਾਰਾਜ ਜਿਹੜਾ ਕੋਈ ਪ੍ਰਾਣੀ ਜਿੱਥੇ ਵਸਦਾ ਹੋਵੇ ਉਸ 'ਤੇ ਉੱਥੇ ਦਾ ਪ੍ਰਭਾਵ ਪੈ ਜਾਂਦਾ, ਜਿਹੜਾ ਠੰਡੇ ਥਾਂ 'ਤੇ ਰਹਿੰਦਾ ਹੋਵੇ ਉਸ ਨੂੰ ਠੰਡ ਲੱਗਦੀ ਏ, ਜਿਹੜਾ ਗਰਮ ਥਾਂ 'ਤੇ ਰਹਿੰਦਾ ਹੋਵੇ ਉਸ ਨੂੰ ਗਰਮੀ ਲੱਗਦੀ ਏ, ਜਿਹੜਾ ਚਿੱਕੜ ਵਿੱਚ ਵੜ ਜਾਵੇ ਉਸ ਨੂੰ ਚਿੱਕੜ ਵੀ ਲੱਗ ਜਾਂਦਾ। ਅਤੇ ਜੇ ਪਰਮੇਸ਼ਰ ਜੀ ਜੀਵਾਂ ਦੇ ਅੰਦਰ ਰਹਿੰਦੇ ਨੇ, ਅਤੇ ਜੀਵਾਂ ਦੇ ਕੀਤੇ ਹੋਏ ਪਾਪਾਂ ਦਾ ਅਤੇ ਪੁੰਨਾਂ ਦਾ ਪ੍ਰਭਾਵ ਫਿਰ ਪਰਮੇਸ਼ਰ ਜੀ ਦੇ ਉੱਪਰ ਵੀ ਪੈਂਦਾ ਹੋਵੇਗਾ। ਕੀ ਪਰਮੇਸ਼ਰ ਜੀ ਵੀ ਪਾਪਾਂ ਪੁੰਨਾਂ ਦੇ ਨਾਲ ਮਲੀਨ ਜਾਂ ਸ਼ੁੱਧ ਹੁੰਦੇ ਨੇ? ਅਤੇ ਆਪ ਜੀ ਬਚਨ ਕਰਦੇ ਨੇ, ਨਹੀਂ ਭਾਈ ਪਰਮੇਸ਼ਰ ਜੀ ਐਸੇ ਨਹੀਂ, ਪਰਮੇਸ਼ਰ ਜੀ ਤਾਂ ਐਸੇ ਨੇ, ਬਸੈ ਘਟਾ ਘਟ ਹਰ ਇੱਕ ਦੇ ਹਿਰਦੇ, ਹਿਰਦੇ ਦੇ ਅੰਦਰ ਵਸਦੇ ਨੇ, ਘਟਾ ਸਰੀਰਾਂ ਦੇ, ਘਟ ਅੰਦਰ ਜੋ ਹਿਰਦੇ ਨੇ, ਸਰੀਰਾਂ ਦੇ ਅੰਦਰ ਹਿਰਦਿਆਂ ਵਿੱਚ ਵੱਸਦੇ ਨੇ, ਪਰ ਜਿੰਨੇ ਵੀ ਜੀਵ ਪਾਪ ਪੁੰਨ ਕਰਦੇ ਨੇ ਨਾ, ਲੀਪ ਨਾ ਛੁਪੈ, ਜੀਵਾਂ ਦੇ ਕੀਤੇ ਜਾਣ ਵਾਲੇ ਪਾਪਾਂ ਦੀ ਜਾਂ ਪੁੰਨਾਂ ਦੀ ਲਿਪਾਏ ਮਾਨਗੀ ਪਰਮੇਸ਼ਰ ਜੀ ਨੂੰ ਨਹੀਂ ਹੁੰਦੀ। ਜਿਵੇਂ ਮਨੁੱਖ ਮਕਾਨ ਦੇ ਅੰਦਰ ਬੈਠਾ ਹੋਵੇ, ਬਾਹਰ ਹਨੇਰੀ ਵਗੀ ਜਾਵੇ, ਹਵਾ ਚੱਲੀ ਜਾਏ, ਅੰਦਰ ਬੈਠੇ ਮਨੁੱਖ ਦੇ ਉੱਪਰ ਹਵਾ ਹਨੇਰੀ ਦਾ, ਬਾਹਰ ਆਉਂਦੇ ਝੱਖੜ ਦਾ, ਬਾਹਰ ਆਉਂਦੇ ਤੂਫਾਨ ਦਾ ਕੋਈ ਪ੍ਰਭਾਵ ਨਹੀਂ। ਬਾਹਰ ਬਰਫ਼ ਪੈਂਦੀ ਹੋਵੇ, ਬਾਹਰ ਗੜੇ ਪੈਂਦੇ ਹੋਣ, ਬਾਹਰ ਮੀਂਹ ਪੈਂਦਾ ਹੋਵੇ, ਜਿਹੜਾ ਅੰਦਰ ਮਕਾਨ ਦੇ ਅੰਦਰ ਬੈਠਾ ਉਹ ਥੋੜ੍ਹਾ ਭਿੱਜਦਾ, ਉਹਦੇ ਉੱਪਰ ਮੀਂਹ ਦਾ ਗਿੱਲੇ ਹੋਣ ਰੂਪੀ ਪ੍ਰਭਾਵ ਨਹੀਂ ਪੈਂਦਾ। ਇਸੇ ਪ੍ਰਕਾਰ ਪਰਮੇਸ਼ਰ ਜੀ ਸਾਰਿਆਂ ਸਰੀਰਾਂ ਦੇ ਅੰਦਰ ਬੈਠੇ ਨੇ, ਪਰ ਸਾਰਿਆਂ ਜੀਵਾਂ ਦੇ ਪਾਪਾ ਪੁੰਨਾਂ ਤੋਂ ਅਸੰਗ ਨੇ। ਪਰਮੇਸ਼ਰ ਜੀ ਦੇ ਉੱਪਰ ਪਾਪਾ ਪੁੰਨਾਂ ਦਾ ਪ੍ਰਭਾਵ ਨਹੀਂ ਪੈਂਦਾ
1: ਹੈ।
0: ਮਹਾਰਾਜ, ਜੀਵਾਂ ਨੂੰ ਅਦ੍ਰਿਸ਼ ਬੰਧਨ ਵੀ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪਏ ਨੇ ਨਾ, ਕਿ ਜੀਵਾਂ ਦੇ ਬੰਧਨ ਪਰਮੇਸ਼ਰ ਜੀ ਨੂੰ ਵੀ ਪੈਂਦੇ ਨੇ? ਤਾਂ ਹਜ਼ੂਰ ਫਰਮਾਉਂਦੇ ਨੇ, ਭਾਈ ਬੰਧਨ ਮੁਕਤਾ, ਪਰਮੇਸ਼ਰ ਜੀ ਬੰਧਨਾਂ ਤੋਂ ਮੁਕਤ ਨੇ। ਜਾਤ ਨਾ ਦੀਸੈ, ਜਿਹੜੇ ਪਰਮੇਸ਼ਰ ਜੀ ਨੇ ਨਾ, ਉਹਨਾਂ ਦੀ ਕੋਈ ਜਾਤ ਪਾਤ ਵੀ ਕਥਨ ਨਹੀਂ ਕੀਤੀ ਜਾ ਸਕਦੀ। ਅਸ਼ੁੱਧ ਮਨ ਕਰਕੇ ਪ੍ਰਤੱਖ

ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ। ਤ੍ਰੈਗੁਣ ਮਾਇਆ ਦੇ ਆਤਮਿਕ ਬੰਧਨ, ਰਜੋ ਗੁਣ, ਤਮੋ ਗੁਣ, ਸਤੋ ਗੁਣ ਦੇ, ਸ਼ਬਦ ਸਪਰਸ਼ ਰੂਪ ਰਸ ਗੰਧ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਨਮ ਮਰਨ ਦੇ ਸਾਰੇ ਬੰਧਨਾਂ ਤੋਂ ਜੀਵ ਮੁਕਤਾ ਹੋ ਜਾਂਦਾ ਹੈ। ਜਾਤ ਨਾ ਜਾਤ ਜਾ ਜੰਮਣਾ, ਤ੍ਰਿਆ ਤੋਂ ਇਸਤਰੀ ਤੋਂ ਜਨਮ ਲੈਣਾ, ਇਸ ਤੋਂ ਵੀ ਉਹ ਮੁਕਤ ਹੋ ਜਾਂਦਾ ਹੈ। ਬਾਰ ਬਾਰ ਜਨਮਾਂ 'ਚ ਨਹੀਂ ਆਉਂਦਾ ਤੇ ਜਿਉਂਦੇ ਜੀ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਨਾ ਇਸ ਪ੍ਰਕਾਰ

0: ਜਿਵੇਂ ਪਾਣੀ ਟਿਕਿਆ ਹੋਵੇ, ਠਹਿਰਿਆ ਹੋਵੇ, ਬਿਲਕੁਲ ਟਿਕੇ ਹੋਏ ਪਾਣੀ ਵਿੱਚ ਵੇਖੀਏ ਤੇ ਆਪਣਾ ਮੁੱਖ ਦਿਸਦਾ, ਮੂੰਹ ਦਿਸਦਾ ਨਾ ਭਾਈ। ਜਿਸ ਵੇਲੇ ਮਨ ਠਹਿਰ ਜਾਂਦਾ, ਜਿਸ ਵੇਲੇ ਇਸ ਮਨ ਦੇ ਅੰਦਰ ਵਾਸ਼ਨਾਵਾਂ ਰੂਪੀ ਪਾਉਣ ਨਹੀਂ ਵਗਦੀ, ਸੰਕਲਪਾਂ ਤੇ ਵਿਕਲਪਾਂ ਰੂਪੀ ਤਰੰਗਾਂ ਨਹੀਂ ਪੈਂਦੀਆਂ, ਟਿਕਾਓ ਵਾਲੇ ਠਹਿਰੇ ਹੋਏ ਮਨ ਦੇ ਅੰਦਰ ਪਰਮੇਸ਼ਰ ਜੀ ਦਾ ਅਕਸ ਨਜ਼ਰ ਆਉਂਦਾ, ਪਰਮੇਸ਼ਰ ਜੀ ਨਜ਼ਰ ਆਉਂਦੇ ਨੇ। ਤੇ ਜੇ ਪਾਣੀ ਹਿੱਲਦਾ ਹੋਵੇ ਤੇ ਸਾਧ ਸੰਗਤ ਜੀ ਫਿਰ ਪਰਛਾਵਾਂ ਤੇ ਆਪਣਾ ਨਜ਼ਰ ਆਉਂਦਾ, ਪਰ ਉਸ ਦੇ ਵਿੱਚ ਪਰਛਾਵਾਂ ਵੀ ਹਿੱਲਦਾ ਨਜ਼ਰ ਆਉਂਦਾ। ਅਸਲ ਵਿੱਚ ਬੰਦੇ ਦਾ ਮੁੱਖ ਤੇ ਨਹੀਂ ਨਾ ਹਿੱਲ ਰਿਹਾ, ਮੁੱਖ ਟਿਕਿਆ ਹੈ, ਪਾਣੀ ਹਿੱਲਦਾ ਤੇ ਹਿੱਲਦਾ ਨਜ਼ਰ ਆਉਂਦਾ। ਪਰ ਜੇ ਉਹ ਪਾਣੀ ਕਿਧਰੇ ਵਹਿੰਦਾ ਹੋਵੇ, ਪਾਣੀ ਵਗਦਾ ਹੋਵੇ ਨਦੀ ਦੇ ਅੰਦਰ, ਦਰਿਆ ਦੇ ਅੰਦਰ, ਆੜ ਦੇ ਅੰਦਰ, ਖਾਲ ਦੇ ਅੰਦਰ, ਇਸੇ ਪ੍ਰਕਾਰ ਹਟਦਾ ਹੀ ਜਲ ਹੋਵੇ, ਉਸ ਦੇ ਅੰਦਰ ਫਿਰ ਮੁੱਖ ਬਿਲਕੁਲ ਹੀ ਨਹੀਂ ਦਿਸਦਾ। ਸਾਧ ਸੰਗਤ ਜੀ, ਜਿਹੜਾ ਮਨ ਵਿਕਾਰਾਂ ਦੇ ਵਹਿਣਾਂ ਦੇ ਅੰਦਰ ਵਹਿ ਰਿਹਾ, ਜਿੱਥੇ ਵਾਸ਼ਨਾਵਾਂ ਦੇ ਝੱਖੜ ਝੁੱਲ ਰਹੇ ਨੇ, ਵਾਸ਼ਨਾਵਾਂ ਦੀਆਂ ਹਨੇਰੀਆਂ ਚੱਲ ਰਹੀਆਂ ਨੇ ਤੇ ਸੰਕਲਪਾਂ ਵਿਕਲਪਾਂ ਰੂਪੀ ਲਹਿਰਾਂ ਪੈ ਰਹੀਆਂ ਨੇ ਤੇ ਮਨ ਵਾਸ਼ਨਾਵਾਂ ਦੀਆਂ ਵਹਿਣੀਆਂ ਦੇ ਵਿੱਚ ਵਹਿ ਰਿਹਾ, ਉੱਥੇ ਫਿਰ ਪਰਮੇਸ਼ਰ ਜੀ ਦਾ ਅਕਸ ਨਜ਼ਰ ਨਹੀਂ ਆਉਂਦਾ। ਭਗਤ ਸਾਹਿਬ ਜੀ ਬਚਨ ਕਰਦੇ ਨੇ, ਪਾਣੀ ਮਾਹੇ ਮੋਖ ਦੇਖ ਮੁੱਖ ਜੈਸਾ। ਭਾਈ, ਜਿਹੋ ਜਿਹਾ ਆਪਣਾ ਮੁੱਖ ਹੁੰਦਾ ਉਹੋ ਜਿਹਾ ਪਾਣੀ ਵਿੱਚ ਦਿਸਦਾ, ਅਰਥਾਤ ਪਾਣੀ ਟਿਕਿਆ ਹੋਵੇ ਮੁੱਖ ਨਜ਼ਰ ਆਉਂਦਾ, ਹਿੱਲਦਾ ਹੋਵੇ ਚਿਹਰਾ ਹਿੱਲਦਾ ਨਜ਼ਰ ਆਉਂਦਾ, ਪਾਣੀ ਵਹਿੰਦਾ ਹੋਵੇ ਤੇ ਨਜ਼ਰ ਨਹੀਂ ਆਉਂਦਾ। ਟੇਕੇ ਮਨ ਵਾਲਿਆਂ ਨੂੰ ਪ੍ਰਤੀਤੀ ਆਉਂਦੀ ਨਜ਼ਰ ਆਉਂਦਾ ਤੇ ਜਿਨ੍ਹਾਂ ਦੇ ਥੋੜੀਆਂ ਬਹੁਤੀਆਂ ਲਹਿਰਾਂ ਪੈਂਦੀਆਂ ਨੇ ਕਦੇ ਪ੍ਰਤੀਤੀ ਆ ਜਾਂਦੀ, ਪਰਮੇਸ਼ਰ ਜੀ ਹੈਗੇ ਨੇ ਸੁਣਦੇ ਨੇ, ਤੇ ਜਦੋਂ ਦੁਖੀ ਹੁੰਦਾ ਕਹਿੰਦਾ ਰੱਬ ਹੈ ਨਹੀਂ, ਜੇ ਹੁੰਦਾ ਤੇ ਮੇਰੀ ਸੁਣਦਾ ਨਾ। ਤੇ ਜਿਹੜਾ ਵਿਕਾਰੀ ਹੈ, ਮਨ ਵਹਿਣਾ ਵਿੱਚ ਵਿਆਹ ਹੋਇਆ ਹੈ, ਉਸ ਨੂੰ ਪਰਮੇਸ਼ਰ ਜੀ ਦੀ ਪ੍ਰਤੀਤੀ ਨਹੀਂ ਆਉਂਦੀ, ਨਜ਼ਰ ਨਹੀਂ ਆਉਂਦੇ।
1: ਸਵਾਮੀ ਬੀਠਲ ਐਸਾ,
0: ਭਗਤ ਨਾਮਦੇਵ ਸਾਹਿਬ ਜੀ ਕਹਿਣਾ ਕਰਦੇ ਨੇ, ਇਹ ਜਗਿਆਸੂ ਜਨੋ, ਮੇਰਾ ਜਿਹੜਾ ਸਵਾਮੀ ਮਾਲਕ ਹੈ ਨਾ ਬੀਠਲ, ਉਹ ਐਸਾ ਹੈ। ਬੀਠਲ ਦਾ ਅਰਥ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਲੈਤਾ ਕਰ ਦੇਣ ਵਾਲਾ। ਮੇਰਾ ਮਾਲਕ, ਮੇਰਾ ਸਵਾਮੀ, ਮੇਰਾ ਬੀਠਲ, ਮੇਰਾ ਭਗਵਾਨ, ਮੇਰਾ ਰਾਮ, ਮੇਰਾ ਵਾਹਿਗੁਰੂ, ਇਹੋ ਜਿਹਾ ਹੈ। ਇਵੇਂ ਸਭਨਾ ਹਿਰਦਿਆਂ 'ਚ ਵੱਸਦਾ ਹੈ ਜਿਵੇਂ ਸ਼ੀਸ਼ੇ 'ਚ ਪਰਛਾਵਾਂ ਵੱਸਦਾ ਹੈ। ਤੇ ਸਭਨਾ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਜੀ ਨੇ, ਬੰਧਨਾਂ ਨੂੰ ਤੋੜ ਦੇਣ ਵਾਲੇ ਨੇ, ਮੁਕਤ ਕਰਨ ਵਾਲੇ ਨੇ, ਰਾਜਾ ਰੂਪ ਨੇ, ਪ੍ਰਕਾਸ਼ ਰੂਪ ਨੇ ਤੇ ਅੰਤਰਜਾਮੀ ਸਰਬ ਕਲਾ ਸਮਰੱਥ, ਐਸੇ ਮੇਰੇ ਪਰਮੇਸ਼ਰ ਜੀ ਹਨ ਜੀਓ। ਸਾਧ ਸੰਗਤ ਜੀ, ਇੱਥੇ ਕਾਨੜਾ ਰਾਗ ਦੀ ਸਮਾਪਤੀ ਹੁੰਦੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜੋ 31 ਰਾਗਾਂ ਦੇ ਅੰਦਰ ਹੈ ਨਾ, ਗਿਣਤੀ ਦੇ ਹਿਸਾਬ ਦੇ ਨਾਲ ਇਹ ਕਾਨੜਾ ਰਾਗ 28ਵਾਂ ਰਾਗ ਹੈ। ਇੱਥੇ 28ਵੇਂ ਰਾਗ ਦੀ ਸਮਾਪਤੀ ਹੁੰਦੀ ਹੈ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਪ੍ਰੈਸ ਦੁਆਰਾ ਛਪਦੇ ਨੇ 1430 ਅੰਗਾਂ ਵਾਲੇ, ਉਹਨਾਂ ਪਾਵਨ ਸਰੂਪਾਂ ਦੇ ਇੱਥੇ 1318 ਅੰਗ ਸਮਾਪਤ ਹੋਏ ਨੇ। ਕੱਲ੍ਹ ਤੋਂ 1319 ਅੰਗ ਤੋਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਣ ਵਾਲੇ 31 ਰਾਗਾਂ ਦੇ ਵਿੱਚੋਂ 29ਵੇਂ ਰਾਗ ਕਲਿਆਣ ਰਾਗ ਦੀ ਕਥਾ ਪ੍ਰਾਰੰਭ ਹੋਵੇਗੀ ਜੀ। ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਲਗੀਧਰ ਦਸ਼ਮੇਸ਼ ਪਿਤਾ ਜੀਆਂ ਨੇ ਸਾਰਿਆਂ ਜੀਵਾਂ ਦੇ ਉੱਪਰ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਆਪਣੀ ਸਤਸੰਗਤ ਆਪਣੇ ਪ੍ਰਵਚਨ ਕਥਨ ਕਰਨੇ ਅਤੇ ਸਰਵਣ ਕਰਨੇ ਦੀ ਦਾਤ ਬਖਸ਼ੀਏ, ਗੁਰਚਰਨਾਂ ਵਿਖੇ ਅਰਜ਼ੋਈਆਂ ਕਰੀਏ। ਸੱਚੇ ਸਾਹਿਬ ਜੀ, ਜੋ ਆਪ ਜੀ ਨੇ ਕਿਰਪਾਲਤਾ ਕਰਕੇ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਅੰਮ੍ਰਿਤਮਈ ਪ੍ਰਵਚਨ ਸਾਡੇ ਤਾਈਂ ਕਥਨ ਅਤੇ ਸਰਵਣ ਕਰਵਾਏ ਨੇ ਮਹਾਰਾਜ, ਤਿੰਨਾਂ ਸਮੁੱਚੇ ਅੰਮ੍ਰਿਤ ਬਚਨਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਸਾਡੇ ਤਾਈਂ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨਾ ਸਥਾਨ ਸਤਿਖੰਡ ਦਰਬਾਰ ਦੀਆਂ ਜਿਹੜੇ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਦਾਨ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾਏ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਦਰਿਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਜੋਤ ਮੇਰਾ ਦੇ ਸੱਚਖੰਡ ਕੇ ਦਰਬਾਰ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਦੇ ਗ੍ਰਾਮ।

ਬੀਜਾ ਤੁਲ ਪ੍ਰਤਾਪ ਅਨਖੰਡ ਅਮਿਤ ਥਾਪ ਜਿਹ ਕੀਨ ਜਗਤ ਪਸਾਰ ਰਚਿਓ ਵਿਚਾਰ ਵਿਚਾਰ ਅਨੰਤ ਰੂਪ ਅਖੰਡ ਅਤੁਲ ਪ੍ਰਤਾਪ ਪ੍ਰਚੰਡ ਜਿਹ ਅੰਡ ਤੇ ਬ੍ਰਹਮੰਡ ਕੀਨੇ ਸੋ ਚੌਦਹ ਖੰਡ ਸਭ ਕੀਨ ਜਗਤ ਪਸਾਰ।

ਤਵਾ ਪ੍ਰਸਾਦ ਕਬਿਤ ਖੂਕਮਲ ਹਾਰੀ ਗਜ ਗਦਹਾ ਵਿਭੂਤ ਦਾਰਿਗ ਤੂਆ ਮਸਾਨ ਬਾਸ ਕਰਿ ਹੋਈ ਕਰਤ ਹੈ ਖੂਕਮਟ ਬਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਦਈ ਮਰਤ ਹੈ ਬਿੰਦ ਕੇ ਸਦਈਆ ਤਾਇ ਹੀ ਜਿਕੀ ਬਡਈਆ ਦੇਤ ਬੰਦਰਾ ਸਦੀਵ ਪਾਏ ਨਾਂਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਿਹੀਨ ਛੀਨ ਕਹਿ ਸਕੈ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭੇ ਦੂਦਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਦੇ ਤੋ ਕਉਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇ ਤਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤਿੰਨੋ ਜਾਨੀ ਬਖਾਨੀ ਨਾਹੇ ਅਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਵਸਈਆ ਤਾਹੇ ਬੂਚਰੀ ਕ ਜਈਆ ਕਹੇ ਨਭ ਕੇ ਉਡਈਆ ਸੁਚਰੇਆ ਕਹਿ ਬਖਾਨੀਏ ਫਲ ਕੇ ਬਛਈਆ ਤਾਹੇ ਬਾਂਦਰੀ ਕ ਜਈਆ ਕਹੇ ਆਦਿ ਸੁਫਿਰਈਆ ਤਦ ਭੂਤ ਕੇ ਪਛਾਨੀਏ ਜਲ ਕੇ ਤਰੇਯ ਕੋ ਗੰਗੇ ਰਿਸੀ ਕਹਤ ਜਗ ਆਖ ਕੇ ਬਛਈਆ ਸੋ ਚਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਵ ਕੌਲ ਜਿਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇਨ ਚਾਰੀ ਰਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓਵਟੇ ਰੁਕੋ ਕਨਈਆ ਨਾਮ ਕੰਸ ਕੋ ਬਧਈਆ ਜਮਦੂਤ ਕਹੀਅਤ ਹੈ ਮੂਡ ਰੂਡ ਪੀਡਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਵਿਸਵਪਾਲ ਜਗਤ ਕਾਲ ਦੀਨ ਦਇਆਲ ਪੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋ ਕਿ ਜੱਟਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਭੇਦ ਭੇਦ ਔਕ ਤੇ ਬਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿਓਈ ਕਰਤ ਹੈ ਚੰਦਰਮਾ ਤੇ ਸੀਤਲ ਨ ਸੂਰਸ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪੱਸੀ ਆਦਿ ਬ੍ਰਹਮ ਸੇ ਨ ਬੇਦ ਚਾਰੀ ਸਨਤ ਕੁਮਾਰ ਸੀ ਤਪੱਸਨ ਅਨਤ ਹੈ ਗਿਆਨ ਕੇ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਵਿਸ਼ਨ ਕਿਤੇ ਵੇਦ ਔ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਔ ਪਿਗੰਬਰ ਕਿਤੇ ਗਾਨੇ ਨਾ ਪਰਤ ਏ ਭੂਮਿ ਹਿਤ ਹੋਏ ਕੇ ਫੇਰ ਭੂਮਿ ਹੀ ਮਿਲਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਗਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀਪ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਬੂਜ ਦੰਡ ਕੋ ਕਰਤ ਹੈ ਦਾਰ ਸੇ ਦਿੱਲੀ ਸਰ ਦ੍ਰੁਜੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਬੇਸ ਪੋਸਤੀ ਅਨੇਕਤਾ ਨਿਵਾਵਤ ਹੈ ਸੀਸ ਕਹੋ ਕਹ ਭਯੋ ਮਲ ਜੋ ਪਿਕਾਟਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਟੰਗ ਅਥ ਤੀਸ ਕਹੋ ਕਹ ਭਯੋ ਰੁਕੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨ ਮੁੰਡ ਨੇ ਹਰਾਯੋ ਆਦੀਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕਹੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦੱਸੇ ਮੁੰਡ ਛੱਡ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਗ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੋ ਕਹਾਂ ਭਯੋ ਫੇੜ ਜੋ ਖਸਤ ਸੀਸ ਬ੍ਰਿਛਾ ਨ ਸੋ ਮਾਟੀ ਕੋ ਪਛਈਆ ਬੋਲ ਪੁੱਛ ਲੀ ਜੋ ਕਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਘੋਰ ਗਨ ਕਰਿਓਈ ਕਰਤ ਹੈ ਏਕ ਪਾਏ ਡੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਂ ਭੂਮ ਸਰਾਵਕ ਦਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕੈ ਸਕੈ ਤਰਤ ਹੈ ਜਸ ਏਕ ਸਵੰਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਵੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਏ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀ ਦਰ ਪੁਕਾਰ ਪਰ ਸੀਤ ਕਾਲ ਗੁੰਚਰ ਔਗਾ ਦਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪਕਲ ਵਤਰ ਲਿਓ ਕਾਂਸੀ ਵਿੱਚ ਚੀਰ ਚੀਰ ਚੋਰ ਟਾਕ ਉਠਾਰਨ ਸੋ ਮਾਰਹੀ ਕਹਾ ਭਯੋ ਫਾਂਸੀ ਡਾਰ ਬੂੜਿਓ ਜੜ ਕੰਗਦਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ ਡੂਬੇ ਨਰਕਦਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਸ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜੋ ਪਪਾਈਏ ਅਤਾਪਨਾਤ ਤਾਪਨਾ ਅਨੇਕ ਤੈਨ ਘਾਇਲ ਸਹਤ ਹੈ ਜਾਪ ਕੇ ਕੀਏ ਤੇ ਜੋ ਪਪਾਇਤ ਅਜਾਪ ਦੇਵ ਪੂਦਨਾ ਸਦੀਵ ਤੂੰ ਹੀ ਉਚਰਤ ਹੈ
नभ के उड़त जो पे नारायण पाइयत अनल आकाश पंची डोल वो करत है। आग में जरत कतरान की परत कर पताल के बस क्यों भुजंग न तरत है। को भयो मुंडिया सन्यासी को जोगी भयो को ब्रह्मचारी को जद्दी अनुमान बो हिंदू तुरक को रावजी इमाम साफी मानस की जात सब एक पहचान बो करता करीम सोई रास करहीम ओई दूसरो न भेद कोई भूल भ्रम मान बो एक ही किसेव सब ही को गुर देव एक एक ही स्वरूप सब एक ज्योत जान बो देहो राम सीत सोई पूजाओ निवाज ओई मान सब एक पे अनेक को भ्रमाओ है। देवता देव जच गंधर्व तुरक हिंदू न्यारे न्यारे देशन के वेश को प्रभाव है। एक नैन एक कान एक देह एक बान खाक बाद आतस ओ आप को रलाओ है। अल्लाह अब एक सोई पुराण यो कुरान वही एक ही स्वरूप सब एक ही बनाओ है। जैसे एक आग ते कनु ककोट आग उठे न्यारे न्यारे हो के फिर आग में मिलाहेंगे। जैसे एक दूर दे अनेक दूर पूरत है दूर के कनु का फिर दूर ही समाहेंगे। जैसे एक नद ते तरंग कोट उपजत है पान के तरंग सब पान ही कहाहेंगे। तैसे विश्व रूप ते अभूत भूत प्रकट हुए ताही ते उपज सब ताही में समाहेंगे। केत कछ मच केत उनको करत भज केत अच वच हो सब पच उड़ जाएंगे। केत नभ बीज अच पछ को करेंगे भज।

ਜਨੇਨ ਤਾਈ ਤੇ ਉਪਜ ਸਭ ਤਾਹੀ ਮੈਂ ਸਮਾਹੀਂਗੇ। ਕੁਕਤ ਫਿਰਤ ਕਿਤ ਰੋਵਤ ਮਰਤ ਕਿਤ ਜਲ ਮੈਂ ਡੁਬਤ ਕਿਤ ਆਗ ਮੈਂ ਜਰਤ ਹੈ। ਕਿਤ ਗੰਗ ਵਾਸੀ ਕਿਤ ਮਦੀਨਾ ਮੱਕਾ ਨਿਵਾਸੀ ਕਿਤ ਉਦਾਸੀ ਕੇ ਬ੍ਰਹਮਾਈ ਫਿਰਤ ਹੈ। ਕਰਵਤ ਸਹਤ ਕਿਤ ਭੂਮ ਮੈਂ ਗੜਤ ਕਿਤ ਸੂਆ ਪੇ ਚੜਤ ਕਿਤ ਦੁੱਖ ਕੋ ਭਰਤ ਹੈ। ਗਿਆਨ ਮੈਂ ਉੜਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਵਿਹੀਨ ਜਗ ਜਾਰੀ ਮਰਤ ਹੈ। ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਗਸ ਹਾਰੇ ਚੰਦਨ ਲਗਾਏ ਹਾਰੇ ਚੋਆਚਾਰ ਪੂਜ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਮੱਡੀ ਮਟਲੀ ਬਹਾਰੇ ਬੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਿਤ।

ਦੇਸ ਵਾਖਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰਗ ਕਹੂੰ ਜੰਤਰ ਰੀਤੰ ਕਹੂੰ ਸਸਤ੍ਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗੁਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਕੀਰਤਨ ਕਹੂੰ ਮਲੇਛ ਵਾਖਿਆ ਕਹੂੰ ਵੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰੂ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾਹੋ ਕਹੂੰ ਬੀਰ ਵਿਦਿਆ ਬੂਤੰ ਪ੍ਰਭਾਹੋ ਕਹੂੰ ਛੈਲ ਛਾਲਾ ਥਰੇ ਛਤਰ ਧਾਰੀ ਕਹੂੰ ਰਾਜ

ਜਸ ਕਿੰਨਰ ਮੱਛ ਮਾਰਤ ਮੁਰਗੌਰ ਕਾ ਪਾਰ, ਨਿਤ ਨਿਤ ਪੁਕਾਰ ਹੀ ਸਿਵ ਸਕਰਾਉ ਮੁਖਚਾਰ, ਸਰਬ ਸਬਦ ਪਤਾਰ ਕੇ ਤਰ ਜਪ ਹੀ ਜਹ ਜਾਪ, ਆਦ ਦੇਵ ਅਗਾਦ ਤੇਜ ਅਨਾਦ ਮੂਰਤ ਅਤਾਪ, ਜੰਤਰ ਮੰਤਰ ਨ ਆਵੇ ਕਰ ਤੰਤਰ ਮੰਤਰ ਨ ਕੀਨ, ਸਰਬ ਠੌਰ ਰਹੇ ਓ ਬਿਰਾਜ ਧਿਰਾਜ ਰਾਜ ਪ੍ਰਵੀਨ, ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਅਨ ਮਾਹੇ, ਬੈ ਸਨੰਕੇ ਬਿਖੇ ਬਿਰਾਜ ਸੂਦਰ ਭੀ ਵਹਿਨਾ ਹੇ, ਗੂੜ ਗੌੜ ਨ ਭੀਲ ਭੀ ਕਰ ਬ੍ਰਹਮ ਸੇਕ ਸਰੂਪ, ਰਾਤ ਦਿਵਸ ਨ ਮਧ ਉਰਤ ਨ ਭੂਮ ਆਕਾਸ ਅਨੂਪ, ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ, ਤੀਰਥ ਜਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ, ਸਰਬ ਸਬਦ ਪਤਾਰ ਕੇ ਤਰ ਜਾਨੀਏ ਜਿਹ ਜੋਤ, ਸੇਸ ਨਾਮ ਸਹੰਸ ਫਨਨੈ ਨੇਤ ਪੂਰਨ ਹੋਤ, ਸੋਤ ਸੋਤ ਹਟੇ ਸਭੈ ਸੁਰ ਵਿਰੋਧ ਦਾਨਵ ਸਰਬ, ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਕਰਬ, ਪੜਤ ਪੜਤ ਥੱਕੇ ਮਹਾਂ ਕਵ ਘਟਤ ਕਾੜ ਅਨੰਤ, ਹਾਰ ਹਾਰ ਕਹਿਓ ਸਭੂ ਮਿਲ।

ਸਰਬੰ ਵਿਚਾਰ ਜਿਮ ਕੀ ਹੋ ਆਪ ਕਰਤੇ ਪਸਾਰ ਜਦ ਬਭੂਤਨ ਭੈ ਅਨੰਤ ਤਉ ਕਹੋ ਜਥਾਂ ਬਦ ਤ੍ਰੈਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦ ਵੈ ਭੂਤਨ ਭੈ ਦਿਆਲ ਦਾਤਾ ਤੁਰੰਤ ਦੁਖ ਦੁਖ ਰਹਿਤ ਜੇ ਨੇਤ ਨੇਤ ਸਭ ਭੇਦ ਕਹਤ ਕਈ ਉੱਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹਿ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਹਿ ਸਿੱਧ ਸਾਧ ਸੂਰਤ ਸਿਵੰਤ ਕਹਿ ਪਲਟ ਸੂਰਤ ਸਿਜਦਾ ਕਰਾਏ ਪ੍ਰਭ ਏਕ ਰੂਪ ਦ੍ਵੈ ਕਹਿ ਲਖਾਏ ਅੰਛਿਜ ਤੇਜ ਅਨਭੈ ਪ੍ਰਕਾਸ਼ ਦਾਤਾ ਤੁਰੰਤ ਅਦਵੈ ਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੁਖ ਹਰਤ ਦਾਤਾ ਦਿਆਲ ਅੰਜਨ ਵਿਹੀਨ ਅਨਭੰਜਨਾਦ ਜਲ ਧਰ ਪ੍ਰਭਾਵ ਸਰਬਤ੍ਰ ਸਾਥ ਜੇ ਜਾਤ ਪਾਤ ਨਹੀਂ ਵੇਦ ਵਰਮ ਜੇ ਰੰਗ ਰੂਪ ਨਹੀਂ ਏਕ ਧਰਮ ਜੇ ਸਤਰੁ ਮਿੱਤਰ ਤੂ ਏਕ ਸਾਰ ਅਛੈ ਸਰੂਪ ਚਲ ਪਾਰ ਜਾਨੀ ਨ ਜਾਏ ਜੇ ਰੂਪ ਰੇਗ ਕਹਿ ਬਾਸ ਦਾਸ ਕਹਿ ਕੌਣ ਬੇਗ ਕਹਿ ਨਾਮ ਦਾਸ ਹੈ ਕਵਨ ਜਾਤ ਜੇ ਸਤਰੁ ਮਿੱਤਰ ਨਹਿ ਪੁੱਤਰ ਪ੍ਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚੱਕਰ ਚਿਹਨ ਨਹੀਂ ਰੰਗ ਰੂਪ ਜੇ ਖੇਤ ਵੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹਦ ਸਿੱਧੰ ਸਰੂਪ ਬੁੱਧੰਗ ਪਾਲ ਜੁਦੰਗ ਅਨੂਪ ਜੈ ਰੂਪ ਰੇਗ ਨਹੀਂ ਰੰਗ ਰਗ ਅੰਛਿਜ ਤੇ ਜੈ ਅਨਭਿਜਦਾ ਜਲ ਥਲ ਮਹੀਪ ਬੰਧਨ ਦੁਰੰਤ ਜੇ ਨੇਤ ਨੇਤ ਨਿਸਦਿਨ ਉਚਰੰਤ ਪਾਯੋ ਨ ਜਾਏ ਜਹ ਪੈਰ ਪਾਰ ਦੀਨਾਨ ਦੋਗ ਦਹਿ ਧਾ ਉਤਾਰ ਕਈ ਗੋਟ ਇੰਦਰ ਜਹ ਭਾਨ ਹਾਰ ਕਈ ਕੋਟ ਰੁਦਰ ਚੁਕੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਹ ਨੇਤ ਨੇਤ ਨਿਸਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੋ ਬਾਰ ਗਨੀ ਮਨ ਗਾਰੇ ਪਛ ਪਸੂ ਨਕ ਨਾਗ ਨਰਾਤਿਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਤ ਦੋਖਨ ਦੇਖਤ ਹੈ ਪਰਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕੋ ਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਦਮਾ ਪਦ ਭੇਦ ਕਤੇਵ ਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਕਰੋ ਖੁਰਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹਮੇਵ ਨ ਭੇਵ ਲਖਿਓ ਭ੍ਰਮ ਸਿਓ ਭਰਮਾਏ ਵੇਦ ਪੁਰਾਨ ਕਤੇਬ ਕੁਰਾਨ ਹਸੇਵ ਥਕੇ ਕਰ ਹਾਥ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿਨਸਰੀ

ਪਿਆ ਭਰ ਕੇ ਬਖਾਨੀਐ ਅਦਵਿਆ ਬਿਨਾ ਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਨਾ ਸੀ ਕੇ ਮਾਨੀਐ ਜੰਤਰ ਹੂੰ ਨਜਾਤ ਜਾ ਕੀ ਬਾਪ ਹੂੰ ਨਮਾਏ ਤਾ ਕੀ ਪੂਰਨ ਪ੍ਰਭਾ ਕੀ ਸੁਜਟਾ ਕੇ ਅਨ ਮਾਨੀਐ ਤੇਜ ਹੂੰ ਕੋ ਤੰਤਰ ਹੈ ਕੇ ਰਾਜ ਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨੇ ਜੰਤਰ ਕੇ ਖਜਾਨੀਐ ਤੇਜ ਹੂੰ ਕਤਾਰ ਹੈ ਕੇ ਰਾਜ ਸੀ ਕੋ ਸਾਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਖਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕੇ ਭੂਪਨ ਕੂਪ ਹੈ ਕੇ ਰੂਪ ਹੂੰ ਕੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤ ਹੈ ਗਨੀ ਮਨ ਕੋ ਕਾਰਕ ਹੈ ਸਾਧਨ ਕੋ ਰਚਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕੇ ਬੁੱਧ ਕੋ ਵਿਭੂਤ ਹੈ ਕੇ ਕ੍ਰੋਧ ਕੋ ਅਭੂਤ ਹੈ ਕੇ ਅਛੇ ਅਭਿਨਾਸ਼ੀ ਹੈ ਕਾਮ ਕੋ ਗੁਨਿੰਦਾ ਹੈ ਕੇ ਖੂਬੀ ਕੋ ਦੇਹੰਦਾ ਹੈ ਗਨੀ ਮਨ ਕਰਿੰਦਾ ਹੈ ਕੇ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕੇ ਸਤਰੁਣ ਕੇ ਸਾਲ ਹੈ ਕੇ ਮਿੱਤਰਨ ਕੋ ਭੋਗਤ ਕੇ ਬ੍ਰਿਧਤਾ ਕੀ ਬਾਸੀ ਹੈ ਜੋ ਕੋ ਹੂੰ ਕੋ ਜੰਤਰ ਹੈ ਕੇ ਤੇਜ ਹੂੰ ਕੋ ਤੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸਿੱਧਤਾ ਕੋ ਬਾਸ ਹੈ ਕੇ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਦੇਵਨ ਕੋ ਦੇਵ ਹੈ ਕੇ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਇਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕੇ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕੇ ਇਸਤਰੀ ਹੈ ਨਾ ਨਰ ਹੈ ਵਿਸ਼ਵ ਕੋ ਭਰਨ ਹੈ ਕੇ ਅਪਦਾ ਕੋ ਹਰਨ ਹੈ ਕੇ ਸੁਖ ਕੋ ਕਰਨ ਹੈ ਕੇ ਤੇਜ ਕੋ ਪ੍ਰਕਾਸ਼ ਹੈ ਪਾਈਏ ਨ ਪਾਰ ਪਾਰਾ ਵਾਰ ਹੂੰ ਕੋ ਪਾਰ ਜਗੋ ਕੀ ਜਦ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾਵੇ ਹੰਬ ਸੀ ਹਲਬ ਵਿਦਿਆਵੇ ਪੂਰਬੀ ਨ ਪਾਰ ਪਾਵੇ ਅਸਤ ਅਨਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਥ ਅਦਵੈ ਅਭਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਕਟਈਆ ਜੈਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਬੁਜਈਆ ਹੈ ਮੋਹਿਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਰਾਜਾ ਮਹਾਜੋਗ ਹੂੰ ਕੋ ਜੋਗ ਹੈ ਦਰਿਆ ਧਰੁਮ ਛਾਲ ਕੇ ਕਾਮਨਾ ਕੇ ਕਰ ਹੈ ਕੇ ਬੁੱਧ ਦਾ ਕੋ ਹਰ ਹੈ ਕੇ ਸਿੱਧਤਾ ਕੇ ਜਾਤੀ ਹੈ ਕੇ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਧ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਬ ਕਾਲ ਨਿਦਰੀ ਕੇ ਗੂਲ ਕੇ ਹੰਸਨੀ ਸਿਸੀ ਹਾਰੂ ਮਹੀ ਰਸੀ ਹੋ ਸੈਨਾ ਬਾਲ ਗੰਗਾ ਕੈਸੀ ਦਾਰ ਚੱਲੀ ਸਤੋ ਸਿੰਧ ਰੂਲ ਕੇ ਪਾਰਸੀ ਬਲਹੁ ਗਢ ਰੂਪਾ ਕੈਸੀ ਰਾਮਪੁਰ ਸੂਰਾ ਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਜੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚੰਦਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੇ ਲਾਜ ਕਮਾਹੂ ਗੜ ਕਾਂਸੀ ਪੂਰ ਸੀ ਸਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਾਲੇ ਹਰ ਹਾਰ ਸੀ ਹਲੱਬਾ ਨੇ ਰਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਜੰਬਾਵਤੀ ਚੰਦਰਮਾ ਸੀ ਚਾਂਦਰਗੀਰ ਚਾਂਦਨੀ ਸੀ ਚਾਂਦਗੜ ਜੂਨ ਜੋਹੀਅਤ ਹੈ ਗੰਗਾ ਸਮ ਗੰਗਦਾਰ ਬਕਾਂਸੀ ਬਿਲੰਦਾਬਾਦ ਕੀਰਤ ਤਿਹਾਰ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀ ਸਕੇ ਦੁਰੰਗੀ ਮਕਰਾਨ ਕੇ ਪ੍ਰਤੰਗੀ ਤੇਰੇ ਗੀਤ ਗਾਈਅਤ ਹੈ ਫੱਕਰੀ ਕੰਧਾਰੀ ਗੋਰ ਕੱਖਰੀ ਗਰਦ ਜਚਾਰੀ ਪਵਨ ਕੇ ਆਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪੀ ਚੰਦਰ ਮੰਤਰ ਤੇ ਅਤਾ ਬਿਨਾਦ

Thank you.

Thank you.

श्रीनाथ पुरुषोत्तम पुरुषोत्तम

अमृत ज्ञान श्री गुरु ग्रंथ साहिब ਸਤਿ ਗੁਰੂ ਬਿਨਾ ਸਨ ਸੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ, ਜੁਗ ਜੁਗ ਅਟਲ। ਚਵਰ ਸ਼ਤਰ ਤਖਤ ਕੇ ਮਾਲਕ, ਅਵਤਾਰ ਪੀਰਾਂ ਦਾ ਪੀਰ, ਮੀਰਾਂ ਮੀਰ, ਪੀਰਾਂ ਪੀਰ, ਸ਼ਬਦ ਪੀਰਾ ਗਹਿਰ ਗੰਭੀਰਾ, ਸ਼ਬਦ ਪੀਰਾ ਗੌਰਾਂ ਮੀਰਾ, ਸ਼ਬਦ ਜਗਤ ਸਤਿਗੁਰੂ, ਜਗਤ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਦੇਵ ਗ੍ਰੰਥ ਸਾਹਿਬ, ਮਹਾਵਨ ਪਵਿੱਤਰ ਹਜ਼ੂਰੀ ਅੰਦਰ, ਅਨੁ ਬਾਜਾ ਵਾਲੀ ਨਸ਼ਮੇਸ਼ ਪਿਤਾ, ਬਾਜਾ ਵਾਲੇ ਖੜਗੇਸ਼ ਪਿਤਾ, ਸਰਬੰਸ ਦਾਨੀਸ਼ ਪਿਤਾ, ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਸੇ ਮਹਾਨ ਸਤਿਗੁਰਾਂ ਦਾ, ਇਸੇ ਮਹਾਨ ਤਪੋਸਤਰਾਂ ਦਾ, ਸਤੋਜ ਵੀ ਤਪੋਸਤਕ ਸੰਚਣ ਸ਼੍ਰੀ ਹਜ਼ੂਰ, ਸ਼੍ਰੀ ਅਗਲ ਨਗਰ ਸਾਹਿਬ ਜੀ ਦੂਰ, ਸ਼੍ਰੀ ਅਗਲ ਨਗਰ ਸਾਹਿਬ, ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ, ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ, ਉੱਥੇ ਨਾਲ ਹੀ ਮਹਾਰਾਜ ਜੀ ਦੇ ਪਿਛਲੇ ਰੋਜ ਪਿਛਲੇ ਰੋਜ ਆਪ ਨਾਰਾਇਣ ਕਲਾਤਾਰ, ਪਰਮੇਸ਼ਰ ਵਾਹਿਗੁਰੂ ਜੀ ਦੇ ਸਾਕਾਰ, ਪਰਮੇਸ਼ਰ ਵਾਹਿਗੁਰੂ ਜੀ ਦੇ ਨਿਰਾਕਾਰ ਦੇ ਸਾਕਾਰ ਸਰੂਪ, ਨਿਰਾਕਾਰ ਦੇ ਸਾਕਾਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ, ਸਤਿਗੁਰੂ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਇਸੇ ਮਹਾਨ ਸਤਿਗੁਰਾਂ ਦਾ ਸਾਧਸੰਗ ਜੀ, ਸਤਿਗੁਰਾਂ ਦਾ ਸਾਧਸੰਗ ਜੀ ਇਤਿਹਾਸ, ਐਸੇ ਸਤਿਗੁਰਾਂ ਦੀ ਕਥਾ, ਐਸੇ ਸਤਿਗੁਰਾਂ ਦੀ ਕਥਾ, ਨਾਨਕ ਪ੍ਰਕਾਸ਼ ਦੇ ਵਿੱਚ ਕਵੀ ਦਰਸ਼ਨ ਕਰਦੇ ਹੋ, ਖੜੋਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਮਹਾਰਾਜ ਸੁਣੀ ਹੈ, ਜਨਮ ਸਾਖੀ ਸਾਰੀ ਤੇ ਲਿਖਵਾਈ ਵੀ ਹੈ, ਸਾਖੀ ਸਾਰੀ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ, ਆਪ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ, ਸੋ ਉਹ ਜਿਹੜੀ ਜਨਮ ਸਾਖੀ ਹੈ, ਸੱਚੋ ਉਹ ਜਿਹੜੀ ਮਹਾਰਾਜ ਦੀ ਲਿਖੀ ਹੈ, ਸੱਚੇ ਪਾਤਸ਼ਾਹ ਮਹਾਰਾਜ ਦੀ ਉਹੀ ਕਥਾ, ਉਹੀ ਕਥਾ ਜਿਹੜੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਜਿਹੜੇ ਸੰਤੋਖ ਸਿੰਘ ਜੀ ਨੇ ਲਿਖਣਾ ਕੀਤੀ, ਅਸੀਂ ਸਰਵਣ ਕਰ ਰਹੇ ਹਾਂ, ਤੇ ਅਸੀਂ ਸਰਵਣ ਮਹਾਰਾਜ ਜੀ ਪਿਤਾ ਬਾਬਾ ਕਾਲੂ ਜੀ ਦੇ ਘਰ, ਪਿਤਾ ਬੜੇ ਹੀ ਬਾਲ ਚੋਜ ਵਰਤਾ ਰਹੇ ਹਨ, ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਾਧ ਸੰਗਤ ਜੀ ਛੋਟੀ ਉਮਰ ਤੋਂ ਹੀ ਸਾਧ ਸੰਗਤ ਜੀ ਜਿਹੜੇ ਨੇ ਹੀ ਉਹ ਐਸੇ ਕੌਤਕ ਕਰਦੇ ਨੇ, ਉਹ ਪਿਤਾ ਜੀ ਨੂੰ ਲੱਗਦਾ ਹੈ ਕਿ ਮੇਰਾ ਪੁੱਤ ਜਿਹੜਾ ਲੱਗਦਾ ਹੈ ਕਿ ਮੇਰਾ ਉਹ

0: ਬੱਚਿਆਂ ਵਾਂਗੂ ਉਧਰਾਂ ਦੇ ਵਾਂਗੂ ਨਾ ਤਾਂ ਖੇਡਦਾ ਪੁੱਤਰਾਂ ਦੇ ਵਾਂਗੂ ਨਾ ਤਾਂ ਹੱਸਦਾ ਹੈ ਨਾ ਤਾਂ ਬੋਲਦਾ ਹੈ
1: ਨਾ ਤਾਂ ਹੱਸਦਾ ਹੈ
0: ਉਹ ਕੁਛ ਨਹੀਂ ਕਰਦਾ ਉਹ ਕੁਛ ਨਹੀਂ ਕਰਦਾ ਸਾਸਕ ਜੀ ਕੀ ਹੋਇਆ ਪਰ ਸਾਸਕ ਜੀ ਜਦੋਂ ਉਹਨਾਂ ਨੇ ਮਹਾਰਾਜ ਜੀ ਜਦੋਂ ਉਹਨਾਂ ਨੇ ਮਹਾਰਾਜ ਜੀ ਨੂੰ ਚਰਨਾਂ ਨੂੰ ਕਿਹਾ ਤੇ ਗੁਰੂ ਨਾਨਕ ਦੇਵ ਸਾਹਿਬ ਨੂੰ ਕਿਹਾ ਜੀ ਨੇ ਬੜੇ ਹੀ ਚਾਅ ਦੇ ਨਾਲ ਜੀ ਨੇ ਬੜੇ ਹੀ ਚਾਅ ਦੇ ਨਾਲ ਜਾ ਕਰਕੇ ਪਸ਼ੂਆਂ ਨੂੰ ਸਵੇਰੇ ਜਾ ਕਰਕੇ ਪਸ਼ੂਆਂ ਨੂੰ ਡੰਗਰਾਂ ਨਾਲ ਭਜਾ ਕਰਕੇ ਉਹਨਾਂ ਨੂੰ ਖੋਲਣਾ ਆਪਣੇ ਜਾਤੀ ਕਰਕੇ ਉਹਨਾਂ ਨੂੰ ਖੋਲਣਾ ਤੇ ਸਾਰਿਆਂ ਨੂੰ ਇਕੱਠਾ ਕਰਕੇ ਸਾਰਿਆਂ ਜਿੱਥੇ ਦੀਆ ਕੇ ਜੰਗਲ ਨੇ ਉੱਥੇ ਮਹਾਰਾਜ ਜੀ ਨੇ ਸਵੇਰੇ ਉਹਨਾਂ ਨੂੰ ਚਰਨਾਂ ਨਾਲ ਲੈ ਕੇ ਸਵੇਰੇ ਉਹਨਾਂ ਨੂੰ ਚਰਨਾਂ ਦੇ ਲੈ ਕੇ ਸ਼੍ਰੀ ਮਹਾਰਾਜ ਜੀ ਨੀਤੀ ਜਾਂਦੇ ਸਨ ਬੜੇ ਹੀ ਚਾਅ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਆਪਣਾ ਨਾਮ ਹੈ ਨਾਮ ਸੱਚੇ ਪਾਤਸ਼ਾਹ ਮਹਾਰਾਜ ਚੋਜ ਕਰ ਰਹੇ ਨੇ ਗਵਾਂ ਚਰਾ ਰਹੇ ਚੋਜ ਕਰ ਰਹੇ ਨੇ ਸੋ ਉੱਥੇ ਵੀ ਮਹਾਰਾਜ ਜੀ ਨੇ ਕੌਤਕ ਸੋ ਉੱਥੇ ਵੀ ਮਹਾਰਾਜ ਜੀ ਨੇ ਕੌਤਕ ਦੇ ਖੇਤਾਂ ਦੇ ਵਿੱਚ ਗਵਾਂ ਵਾੜ ਦਿੱਤੀਆਂ ਖੇਤਾਂ ਦੇ ਵਿੱਚ ਗਵਾਂ ਵਾੜ ਦਿੱਤੀਆਂ ਉਹ ਗਵਾਂ ਮੱਝਾਂ ਜਿਹੜੀਆਂ ਨੇ ਉਹ ਸਾਰਾ ਖੇਤਾਂ ਦੇ ਵਿੱਚ ਨੇ ਉਹ ਸਾਰਾ ਖੇਤ ਦੇ ਵਿੱਚ ਜ਼ਿਮੀਂਦਾਰ ਕਿਸਾਨ ਨੇ ਮੁੜ ਕੇ ਉਹ ਜ਼ਮੀਨ ਜਿਹੜੀ ਹੈ ਕਿਹਾ ਕਿ ਨਿਸ਼ਾਨੇ ਮੇਰੀ ਫਸਲ ਦੀ ਖਰਾਬੀ ਕੀਤੀ ਹੈ ਮੇਰੀ ਫਸਲ ਤੁਸੀਂ ਮੈਨੂੰ ਦੱਸਿਆ ਜਿਹੜਾ ਹੈ ਨਾ ਤੁਸੀਂ ਗੁਰਨਾਨਕ ਦੇਵ ਨਾਲ ਡਰੋ ਖਰਾਬ ਕੀਤੀ ਆਪਣੇ ਮੁੜ ਕੇ ਨਵੀਆਂ ਮਹਾਰਾਜ ਜੀ ਮਹਾਰਾਜ ਜੀ ਨੇ ਕੀ ਕੀਤਾ ਜਦੋਂ ਮਹਾਰਾਜ ਜੀ ਨੇ ਉਹਨਾਂ ਨੂੰ ਛੱਡਤਾ ਮਹਾਰਾਜ ਆਪ ਜੀ ਨੇ ਵੇਖਿਆ ਕਿ ਸਤਿਨਾ ਜਿਹੜਾ ਇਹਨਾਂ ਰੋਕਿਆ ਵਿਸਾਖ ਦੀ ਗੱਲ ਹੈ ਵਿਸਾਖ ਦਾ ਮਹੀਨਾ ਹੈ ਵਿਸਾਖ ਦੇ ਮਹੀਨੇ ਤੋਂ ਨਾ ਮਹਾਰਾਜ ਜੀ ਰੁਕ ਨੇ ਚਿੱਟੀ ਚਾਦਰ ਪਾ ਕਰਕੇ ਸੱਚੇ ਪਾਤਸ਼ਾਹ ਜੀ ਉੱਥੇ ਪੈ ਗਏ ਹਨ। ਸਾਰੇ

ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਗੁਰੂ ਨੀਂਦ ਦੇ ਵਸਤ ਹੋ ਗਏ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਆਰਾਮ ਕਰੀਏ ਤੇ ਲੰਬੇ ਪੈ ਗਏ ਤੇ ਮਹਾਰਾਜ ਜੀ ਦੇ ਅੱਖਾਂ ਜਿਹੜੀਆਂ ਨੇ ਉਹ ਬੰਦ ਹੋਈਆਂ, ਅੱਖਾਂ ਜਿਹੜੀਆਂ ਮਹਾਰਾਜ ਜੀ ਨੀਂਦ ਦਾ ਸੋਤੇ ਲੈਣ ਲੱਗੇ ਹਨ, ਨੀਂਦ ਦਾ ਸੁੱਖ ਲੈਣ ਲੱਗੇ ਹਨ। ਕਵੀ ਜੀ ਕਹਿੰਦੇ ਜਿਹੜੇ ਕਰੁਣਾ ਦੀ ਕਵੀ ਜਦੋਂ ਛੇ ਘੜੀਆਂ ਹੋਈਆਂ ਤੇ ਦਿਸ਼ਾ ਹੋਈਆਂ ਤੇ ਰੁੱਖ ਦੀ ਛਾਇਆ ਨਾ ਹੁਣ ਵਿਪਰੀਤ ਹੋ ਗਈ ਜਦੋਂ ਸੂਰਜ ਨੇ ਆਪਣਾ ਰੁੱਖ ਜਿਹੜਾ ਗੁਰੂ ਨਾਨਕ ਦੇ ਲੰਬੇ ਪਏ ਹੋਏ ਸੂਰਜ ਦੀ ਦਿਸ਼ਾ ਜਿਹੜੀ ਹੈ ਤੇ ਸੋਮਵੜੀ ਦੇ ਕਰਕੇ ਦੂਜੇ ਪਾਸੇ ਸੂਰਜ ਆ ਰਿਹਾ ਕਰਕੇ ਗੁਰਾਮ ਮਹਾਰਾਜ ਜੀ ਦੇ ਮੁਖ ਤੇ ਜਿਹੜੀ ਹੈ ਨਾ ਮਹਾਰਾਜ ਜੀ ਦੇ ਮੁਖ ਆ ਰਹੀ ਹੈ, ਉਹ ਸਿੱਧੀ ਧੁੱਪ ਸੂਰਜ ਦੀਆਂ ਕਿਰਨਾਂ ਵਿੱਚ ਤੋਂ ਮਹਾਰਾਜ ਜੀ ਦੇ ਉਹ ਪਾਵਨ ਪਵਿੱਤਰ ਮੁਖ ਦੇ ਆ ਕਰਕੇ ਮੈਂ ਪਈਆਂ ਰਹਾਂ ਕਰਕੇ ਪੈ ਗਈਆਂ ਹਨ। ਇੰਜ ਲੱਗਦਾ ਕਵੀ ਜੀ ਕਹਿ ਰਹੇ ਨੇ ਇੰਜ ਮਾਨੋ ਕਵਲ ਦੇ ਉਲੇ ਮਕਰਾਨੋ ਦਾ ਰਸ ਜਿਹੜਾ ਹੈ ਕਰਚੂਰਿਆ ਹੋਵੇ ਜਿਹੜਾ ਨਾ ਜਿਵੇਂ ਪੱਤਿਆਂ ਦੇ ਉੱਤੇ ਕਵਲ ਦੇ ਕਹਿੰਦੇ ਉਹ ਮਕਰਾਂ ਦੇ ਰਸ ਜਿਵੇਂ ਹੀ ਮਾਤਾ ਜੀ ਦੇ ਮਨੋਂ ਕਰਦੇ ਉਮਰ ਕੀ ਵੀ ਆ ਮੁਰਾ ਜੀ ਦੇ ਨਜ਼ਰ ਆੜੀਆਂ ਹਨ ਨਜ਼ਰ ਆੜੀਆਂ ਹਨ। ਜਾਂ ਤਾਂ ਕਵੀ ਜੀ ਕਹਿੰਦੇ ਨੇ ਜਾਣੋ ਕਵੀ ਜੀ ਕਹਿੰਦੇ ਨੇ ਜਾਣੋ ਜਿਹੜਾ ਜੋ ਚੰਦ ਹੈ ਜਿਹੜਾ ਚੰਦ ਹੈ ਉਹ ਚੰਦਰਮਾ ਜਿਹੜਾ ਹੈ ਨਾ ਉਹਦੇ ਤੇ ਅੰਮ੍ਰਿਤ ਦੀਆਂ ਬੁਦਗਾਏ ਅੰਮ੍ਰਿਤ ਉਹਦੀਆਂ ਰਹੀਆਂ ਹਨ। ਮਹਾਰਾਜ ਜੀ ਦਾ ਮੁੱਖ ਜਿਹੜਾ ਹੈ ਨਾ ਮਹਾਰਾਜ ਚੰਦਰਮਾ ਦੇ ਵਰਗਾ ਹੈ, ਉਜਲਮਾ ਦੇ ਵਰਗਾ ਹੈ, ਕੋਮਲ ਹੈ ਤੇ ਬੜਾ ਨੂਰਾਨੀ ਹੈ ਤੇ ਬੜੇ ਉਹਦੇ ਤੇ ਮੁੜਕੇ ਦੀਆਂ ਬੂੰਦਾਂ ਇਹ ਜਲਦੇ ਦੀਆਂ ਮੁੜਕੇ ਦੀਆਂ ਮਹਾਰਾਜ ਦੇ ਜਲਗਨੀ ਅਮੀ ਕਹਿੰਦੇ ਨਾ ਮਹਾਰਾਜ ਜਿਹੜਾ ਹੈ ਨਾ ਅੰਮ੍ਰਿਤ ਚੂਰਿਆ ਹੋਏ ਅੰਮ੍ਰਿਤ ਚੂਰਿਆ ਹੋਏ। ਤੇ ਕੀ ਹੋਇਆ ਜਦੋਂ ਮਹਾਰਾਜ ਜੀ ਦੇ ਮੁੱਖ ਜੇ ਨਾ ਮਹਾਰਾਜ ਜੀ ਦੇ ਮੁੱਖ ਗਈ ਨਾ ਸੂਰਜ ਦੀਆਂ ਕਿਰਨਾਂ ਲੈ ਗਈਆਂ ਸੂਰਜ ਦੀਆਂ ਤੇ ਮਹਾਰਾਜ ਜੀ ਦਾ ਜਿਹੜਾ ਸ਼੍ਰੀ ਮਹਾਰਾਜ ਜੀ ਦਾ ਜਿਹੜਾ ਸੇਵਾਦਾਰ ਹੈ ਵੀ ਗੁਰੂ ਨਾਨਕ ਦੇਵ ਜੀ ਸੇਵਾਦਾਰ ਹੈ ਵੀ ਕੌਣ ਨਹੀਂ ਸਾਧ ਸੰਗਤ ਜੀ ਜਿੰਨੀ ਤਾਉਣੀ ਹੈ ਸਾਧ ਸੰਗਤ ਜੀ ਧਰਤੀ ਛੱਡੋ ਇਸ ਲੋਕ ਨਹੀਂ ਕੋਠ ਬ੍ਰਹਮੰਡ ਕੋਠਾ ਦੇ ਸੁਆਮੀ
ਵਿਚਾਰ ਕਰੋਗੇ ਕਿ ਗੁਰੂ ਸਾਹਿਬ ਜੀ ਕੌਣ ਹਨ, ਕਿ ਗੁਰੂ ਸਾਹਿਬ ਜੀ ਗੁਰਦਾਸ ਜੀ ਨੇ ਬਹੁਤ ਪਿਆਰੀ ਗੱਲ ਦੱਸੀ ਹੈ, ਬਹੁਤ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਦਾਸ ਮਾਨ ਸੰਸਾਰ ਦਾਸ ਦਰਸ ਮਾਰੇ ਸਤਾਰ ਦਾਸ। ਇਸ ਨਾਲ ਦਿੱਤਾ ਹੈ ਕਿ ਰੋਮ ਦੇ ਵਿੱਚ ਨਾ ਦਿੱਤਾ ਹੈ ਕਈ ਰੋਮ ਬ੍ਰਹਿਮੰਡ ਨੇ, ਕਈ ਬ੍ਰਹਿਮੰਡ ਦੇ ਮਾਮਕ ਨੇ, ਕਈ ਕੋਈ ਨਹੀਂ ਨਾ ਮਾਨੋ ਨੇ, ਇਹ ਕਈ ਬ੍ਰਹਿਮੰਡਾਂ ਨੂੰ ਬਣਾਉਣ ਵਾਲੇ ਤੇ ਜਿਹੜਾ ਸ਼ੇਖ ਨੇ ਸੋਚਿਆ ਕਿ ਮੈਨੂੰ ਮੇਰਾ ਮਿਲਾ ਵੀ ਚਲਾ ਗਿਆ, ਜਿਹਨੂੰ ਮੈਂ ਮਿਲਾ ਨਾ ਚਾਹੁੰਦਾ ਨਾ ਲੱਗਿਆ, ਜਿਹਨੂੰ ਸ਼ੇਖ ਨਾ ਆਗਮ ਨਿਤ ਪਰਮੇਸ਼ਰ ਦਾ ਨਵਾਂ ਨਾਮ ਨਿਤ ਦਾ ਪਰਮੇਸ਼ਰ ਦਾ ਨਾਮ ਬਾਣੀ ਦੇ ਵਿੱਚ ਸ਼ੇਖ ਨਾ ਦੁਰਗਾ ਸ਼ੇਖ ਦੇ ਬਾਅਦ ਸ਼ੇਖ ਦਾ ਦਰਜਾ ਜਿਹੜਾ ਆਗ ਨੂੰ ਉਹ ਬਾਣੀ ਨੇ ਦਿੱਤਾ ਦਰਜਾ ਜਿਹੜਾ ਉਹ ਬਾਣੀ ਸੇ ਪਾਤਸ਼ਾਹ ਜੀ ਕਹਿੰਦੇ ਰਟ ਪਤਾ ਦਾ ਨਾਮ ਅਪਾਰਾ ਰਟ ਹੁਣ ਤੱਕ ਸ਼ੇਖ ਨਾਗ ਦਾ ਨਿਤ ਨਵਾਂ ਨਾਮ ਜਪ ਰਿਹਾ ਆਗ ਦਾ ਨਿਤ ਨਵਾਂ ਨਾਮ ਹੀ ਪਰਮੇਸ਼ਰ ਦੇ ਨਾਮ ਦਾ ਅਤਨੀ ਪਰਮੇਸ਼ਰ ਦੇ ਸ਼ੇਖ ਨਾਗ ਨਿਤ ਨਾਮ ਜਪ ਰਿਹਾ ਉਹ ਸ਼ੇਖ ਨਾਗ ਸੁਣ ਸ਼ੇਖ ਨਾਗ ਨੂੰ ਮਿਲਾਪੀ ਮਿਲ ਗਿਆ ਸ਼ੇਖ ਨਾਗ ਨੂੰ ਦੀ ਇੱਛਾ ਸੀ ਨਾ ਜੀ ਮਨਵਾਨ ਸ਼ੇਖ ਨਾਗ ਨੂੰ ਉਹ ਪਰਮੇਸ਼ਰ ਮਿਲ ਗਏ ਹਨ ਪਰਮੇਸ਼ਰ ਮਿਲ ਗਏ ਹਨ ਤੇ ਸੋਚਿਆ ਕਿ ਮੈਂ ਮਹਾਰਾਜ ਦੇ ਇਸ ਸੁਸਲੇ ਕੀ ਮੁਖ ਮੰਨਾ ਅੱਜ ਦੀ ਜਿਹੜੀ ਤੋਂ ਪੈ ਰਹੀ ਹੈ ਇਹਨਾਂ ਨੂੰ ਮੈਂ ਰੋਕਣ ਵੀ ਕਾ ਮੈਂ ਜਾ ਕੇ ਇਸ ਸੇਵਾ ਕਰਾਂਗਾ ਮੈਂ ਜਾ ਮੈਂ ਆਪਣੇ ਕੰਨ ਪਾ ਕੇ ਜਾਗਾਂਗਾ ਆਪਣੀ ਨਾਨਕ ਪਾਕਾਰ ਦੇ ਵਿੱਚ ਪਰਮੇਸ਼ਰ ਆਪ ਦੀਦਾਰ ਕਰਨ ਦੀ ਪਰਮੇਸ਼ਰ ਆਪ ਤੇ ਆਇਆ ਕਰਨ ਦੀ ਤੇ ਜੈ ਮੈਂ ਜਾ ਕੇ ਸੇਵਾ ਕਰਾਂਗਾ ਮੈਂ ਜਾ ਕੇ ਵੀ ਜਿਹੜਾ ਹੈ ਸੰਤਲ ਹੋਵਾਂਗਾ ਮੈਂ ਵੀ ਜਿਹੜਾ ਦਾ ਸਪਾਗ ਹੋਵਾਂਗਾ ਮੇਰੇ ਗੁਰੂ ਸਾਹਿਬ ਜੀ ਤੇ ਜਿਹੜੀ ਮੁਖ ਤੇ ਗੁਰੂ ਸਹੀ ਹੈ ਨਾ ਜਿਹੜੀ ਉਹ ਕੋਪੜੋਂ ਰੋਕਣ ਲਈ ਆਉਂਦਾ ਹਾਂ ਉਹ ਆਪਣਾ ਚਾਹੁੰਦਾ ਸੋ ਉਹਨੇ ਕੀ ਕੀਤਾ ਸੇਖ ਬਰਨ ਨੇ ਸੇਖ ਨਾਗ ਦੇ ਚਿਤਰਨ ਨੂੰ ਸੇਖ ਨਾਗ ਦਾ ਤੇ ਨਵੀਨਾ ਉਹਨੇ ਨਵੀਨ ਇੱਕ ਆਪਣਾ ਸ਼ਰੀਰ ਬਣਾਇਆ ਹੈ ਆਪਣਾ ਸ਼ਰੀਰ ਬਣਾਇਆ ਹੈ ਇੱਕ ਕਵੀ ਜੀ ਕਹਿੰਦੇ ਹਨ ਤਾਰੇ ਗੁਰਸੀ ਜੀ ਦੂਸਰਾ ਸ਼ਰੀਰ ਪਰ ਜੇ ਵਿਚਾਰ ਕਰੋ ਤਾਂ ਸੇਖ ਨਾਗ ਬੜਾ ਵੱਡਾ ਵਿਚਾਰ ਕਰੋ ਤਾਂ ਸੇਖ ਨਾਗ ਵੱਡਾ ਸਾਡਾ ਸੰਗ ਜੀ ਆਪਾਂ ਸੋਚ ਵੀ ਨਹੀਂ ਸਕਦੇ ਸੰਗ ਜੀ ਕੀ ਸੋਚ ਨਹੀਂ ਸਕਦੇ ਇੱਕ ਜਣਾ ਨਾ ਆਪਣੀ ਦੂਜਾ ਸ਼ਰੀਰ ਬਣਾਇਆ ਜਾਂਦਾ ਆਪਣੇ ਤੇ ਉਹ ਦੂਜਾ ਸ਼ਰੀਰ ਵਿੱਚ ਆ ਕੇ ਵੜ ਕਰ ਕੇ ਸ਼ਰੀਰ ਵਿੱਚ ਆਪ ਉਹ ਨਵੀਨ ਸ਼ਰੀਰ ਜਿਹੜਾ ਚਿੱਟਾ ਰੰਗ ਦਾ ਬਣਾ ਵੀ ਸ਼ਰੀਰ ਆਇਆ ਹੈ ਇਹ ਜਦੋਂ ਆਇਆ ਰੂਪ ਬਣਾ ਕਰਕੇ ਨਾ ਜਦੋਂ ਆਇਆ ਸ਼ੇਖ ਨਾਗ ਦਾ ਚਿੱਟੇ ਤੇ ਸੁੰਦਰ ਨਾਗ ਦਾ ਗੁਰੂ ਨਾਨਕ ਦੇ ਸੁੰਦਰ ਮਹਾਰਾਜ ਗੁਰੂ ਨਾਨਕ ਦੇ ਜੋ ਮਹਾਰਾਜ ਦੀ ਬਾਲਕ ਅਵਸਥਾ ਦੇ ਵਿੱਚ ਮਹਾਰਾਜ ਦੀ ਸੁੰਦਰ ਸਰੂਪ ਦੇ ਵਿੱਚ ਮਹਾਰਾਜ ਜੀ ਦਾ ਦੇਖ ਕੇ ਮਹਾਰਾਜ ਨੂੰ ਮੱਥਾ ਟੇਕਿਆ ਸ਼ੇਖ ਨਾਗ ਨੂੰ ਮੱਥਾ ਮੱਥਾ ਟੇਕ ਕਰਕੇ ਵੰਦਨਾ ਕੀਤੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਉਪਰੰਤ ਕਹਿੰਦੇ ਤੀਨ ਪ੍ਰਦਕਸ਼ਣਾ ਕਹਿੰਦੇ ਤੀਨ ਵਾਰੀ ਨਾਮ ਪ੍ਰਦਕਸ਼ਣਾ ਦੇ ਤੀਨ ਵਾਰੀ ਨਾਮ ਨੇ ਪ੍ਰਦਕਸ਼ਣਾ ਦਿੱਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕਰਕੇ ਮਹਾਰਾਜ ਜੀ ਨੂੰ ਤਿੰਨ ਵਾਰੀ ਸਾਧ ਸੰਗਤ ਦੀ ਪਰਕਮਾ ਕੀਤੀ ਹੈ ਤੇ ਫਿਰ ਜਿੱਥੇ ਮਹਾਰਾਜ ਜੀ ਦਾ ਪਵਿੱਤਰ ਸੀਸ ਮਹਾਰਾਜ ਜੀ ਦਾ ਪਵਿੱਤਰ ਉਸ ਵਾਰੀ ਉਸ ਸਾਸੇ ਹੋਇਆ ਤੇ ਮਹਾਰਾਜ ਜੀ ਦੇ ਮਗਰ ਸੇ ਉਸ ਦੇ ਆਲੇ ਮਾਸੇ ਜੀ ਦੇ ਮਗਰ ਸੇ ਸ਼ੇਖ ਨਾਗ ਦੇ ਸਥਿਤ ਹੋਇਆ ਤੇ ਮਹਾਰਾਜ ਜੀ ਨੂੰ ਛਾਂ ਦੇਣ ਦੇ ਲਈ ਨਾ ਛਾਂ ਦੇ ਲਈ ਨਾ ਆਪਣਾ ਦੇਣ ਦੇ ਲਈ ਆਪਣਾ ਵੱਡਾ ਧਨ ਦੇ ਲਈ ਆਪਣਾ ਵੱਡਾ ਚੌੜਾ ਧਨ ਸੇ ਅੱਗੇ ਕੀਤਾ ਹੈ ਅੱਗੇ ਕੀਤਾ ਹੈ ਇੰਜ ਲੱਗਦਾ ਮਾਨੋ ਕੀ ਰੰਗ ਉਹ ਜਲ ਜਲੰਧਰ ਸੀਆ ਤਾਰਾ ਜਿਵੇਂ ਜਲੰਧਰ ਸੀਆ ਤਾਰਾ ਜਿਵੇਂ ਰੰਗਦੀਆਂ ਜਿਵੇਂ ਉਹ ਸ਼ੇਖ ਸ਼ੇਖ ਚਿੱਟੇ ਰੰਗ ਦਾ ਸ਼ੇਖ ਆਪਣਾ ਮੁਖ ਜਿਹੜਾ ਹੈ ਮਦਾਨ ਪਸਾਰ ਬਣਾ ਕੇ ਮੁਖ ਜਿਹੜਾ ਮਹਾਰਾਜ ਜੀ ਨੂੰ ਜਿਹੜਾ ਹੈ ਕਿ ਛਾਵਾ ਦੇ ਰਿਹਾ ਜੀ ਨੂੰ ਛਾਵਾ ਦੇ ਰਿਹਾ ਛਾਵਾ ਦੇ ਰਿਹਾ ਉੱਚਾ ਫਨ ਸ਼ੇਖ ਨਾਗ ਦਾ ਕਵੀ ਜੀ ਕਹਿੰਦੇ ਸ਼ੇਖ ਸੀਆ ਸੋਭਾ ਪਾ ਰਿਹਾ ਹੈ ਸੋਭਾ ਪਾ ਰਿਹਾ ਹੈ ਇੰਜ ਲੱਗਦਾ ਮਾਨੋ ਸਮੁੰਦਰ ਵਰਗੀ ਕਿਸੇ ਨੇ ਜਿਹੜੀ ਹੈ ਨਾ ਸੇਵੀ ਬਣਾਈ ਹੋਵੇ

0: ਸੇਵਾ ਦੇ ਵਿੱਚ ਲੱਗਿਆ ਹੈ।
1: ਸਰੀਰ ਪਰ ਜਿਸ ਕੀ ਛਾਇਆ,
0: ਤੇ ਮਹਾਰਾਜ ਜੀ ਦੇ ਸਾਰੇ ਸਰੀਰ ਨੂੰ ਛਾਂ ਦਿੱਤੀ ਹੈ, ਕੱਲੀ ਸਾਧ ਸੰਗ ਜੀ ਮੁੱਖ ਤੇ ਨਹੀਂ ਆਈ, ਉਹ ਜਿਹੜੀ ਛਾਇਆ ਵੱਡਾ ਫਨ ਹੈ ਨਾ ਸ਼ੇਖ ਨਾਗ ਦਾ, ਇਹ ਤਾਂ ਉਹਨੇ ਛੋਟਾ ਆਕਾਰ ਲੈ ਕੇ ਆਉਣਾ ਕੀਤਾ। ਸੋ ਮਹਾਰਾਜ ਦੇ ਸਾਰੇ ਸਰੀਰ ਨੂੰ ਉਹਨੇ ਪਰਛਾਵਾ ਦਿੱਤਾ, ਛਾਵਾਂ ਦੇ ਹੇਟਾ ਕੀਤਾ ਹੈ। ਤੇ ਨੈਕ ਨਹੀਂ ਉਹਨੇ ਆਪਣੇ ਸਰੀਰ ਨੂੰ ਨਾ ਡਾਵਾ ਡੋਲ ਹੋਣ ਦਿੱਤਾ, ਟਿਕ ਕੇ ਆਰਾਮ ਨਾਲ ਆਪਣਾ ਫਨ ਕੱਢ ਕੇ ਟਿਕ ਕੇ ਉੱਧਰ ਹੀ ਸੇਵਾ ਦੇ ਵਿੱਚ ਲੱਗਿਆ ਹੈ, ਆਪਣੇ ਸਰੀਰ ਨੂੰ ਇੱਧਰ ਉੱਧਰ ਨਹੀਂ ਉਹ ਆਸੇ ਪਾਸੇ ਕਰਦਾ ਹੈ। ਇੰਝ ਕਈ ਸਮਾਂ ਉਹਨੇ ਬਿਤਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੇਵਾ ਦੇ ਵਿੱਚ, ਮਹਾਰਾਜ ਜੀ ਦੇ ਲੱਗ ਕਰਕੇ ਕਈ ਸਮਾਂ ਉਸ ਸ਼ੇਖ ਨਾਗ ਨੇ ਬਿਤਾਇਆ ਹੈ। ਤੇ ਬੜੇ ਖੁਸ਼ੀ ਦੇ ਨਾਲ ਮਹਾਰਾਜ ਜੀ ਨੂੰ ਨਾ ਪਰਛਾਵਾ ਇਹ ਛਾਂ ਦੇ ਕਰਕੇ ਬੜਾ ਹੀ ਖੁਸ਼ ਹੁੰਦਾ ਹੈ ਸ਼ੇਸ਼ ਨਾਗ, ਮਣੀ ਮਣ ਖੁਸ਼ ਹੋ ਰਿਹਾ ਹੈ। ਇੰਨੇ ਚਿਰ ਨੂੰ ਕੀ ਹੋਇਆ, ਜਿਹੜੇ ਤਲਵੰਡੀ ਦੇ ਮਾਲਕ ਹਨ ਪਾਓ ਹਾਕਿਮ ਹਨ ਰਾਏ ਬੁਲਾਰ ਜੀ, ਉਹ ਕਿਧਰੇ ਗਏ ਹੋਏ ਸਨ? ਜਿਹੜੇ ਤਲਵੰਡੀ ਦੇ ਹਾਕਿਮ ਹਨ ਉਹ ਆਪਣੀ ਸੈਨਾ ਫੌਜ ਲੈ ਕਰਕੇ ਨਾਲ ਘੋੜੇ ਤੇ ਸਵਾਰ ਹੋ ਕੇ, ਕਈ ਨੌਕਰ ਚਾਕਰ ਫੌਜ ਲੈ ਕਰਕੇ ਕਿਧਰੇ ਗਏ ਹੋਏ ਸਨ? ਉਸ ਸਮੇਂ ਉਹ ਤਲਵੰਡੀ ਦੇ ਹਾਕਿਮ ਰਾਏ ਬੁਲਾਰ ਜੀ ਚੱਲ ਕਰਕੇ ਆਏ ਹਨ। ਕਵੀ ਜੀ ਕਹਿੰਦੇ ਜਿਹਨਾਂ ਦੇ ਚੰਗੇ ਪਾਗ ਜਾਗ ਪਏ, ਰਾਏ ਬੁਲਾਰ ਜੀ ਦੇ ਚੰਗੇ ਪਾਗ ਅੱਜ ਜਾਗ ਪਏ ਨੇ, ਉਹਨਾਂ ਨੂੰ ਮਹਾਰਾਜ ਨੇ ਦਰਸ਼ਨ ਦੇਣੇ ਨੇ, ਚੰਗੇ ਪਾਗ ਹਨ ਉਹਨਾਂ ਦੇ।
1: ਨਹੀਂ ਤੁਰੰਗਮ ਸੰਗ ਸੁਰੰਗਾ,
0: ਤੇ ਘੋੜੇ ਤੇ ਸਵਾਰ ਸੀਗੇ ਤੇ ਨਾਲ ਫੌਜ ਹੈ ਆਸੇ ਪਾਸੇ, ਨੌਕਰ ਚਾਕਰ ਤੇ ਫੌਜਦਾਰ ਤੇ ਆਪ ਘੋੜੇ ਤੇ ਸਵਾਰ ਹੋ ਕਰਕੇ ਆ ਰਹੇ ਹਨ।
1: ਨਗਰ ਅੰਗ ਉਮੰਗਾ,
0: ਨਗਰ ਦੇ ਵਿੱਚ ਆ ਰਹੇ ਨੇ ਆਪਣੇ ਤਲਵੰਡੀ ਨਗਰ ਦੇ ਵਿੱਚ, ਤੇ ਬੜਾ ਉਮੰਗ ਖੁਸ਼ੀ ਹੈ, ਕੋਈ ਕੰਮ ਲਈ ਗਏ ਹੋਏ ਹੋਣਗੇ ਰਾਏ ਬੁਲਾਰ ਜੀ, ਤੇ ਹੁਣ ਪਰਤ ਕੇ ਆਪਣੇ ਨਗਰ ਨੂੰ ਆ ਰਹੇ ਸਨ। ਤੇ ਦੂਰੋਂ ਹੀ ਕੀ ਵੇਖਿਆ ਕਿ ਇੱਕ ਰੁੱਖ ਦੇ ਹੇਠਾਂ ਇੱਕ ਨਾਗ ਜਿਹੜਾ ਆ ਸੱਪ, ਉਹ ਵੱਡਾ ਆਪਣਾ ਫਨ ਜਿਹੜਾ ਆ ਉਹ ਕੱਢ ਕਰਕੇ ਬੈਠਿਆ ਹੋਇਆ ਹੈ, ਦੂਰੋਂ ਹੀ ਉਸ ਤੇ ਨਿਗਾਹ ਪਈ ਹੈ। ਉੱਜਲ ਪੱਟ ਚਿੱਟਾ ਰੰਗ ਹੈ ਉਸ ਦਾ, ਤੇ ਆਤਪ ਕਹਿੰਦੇ ਧੁੱਪ ਦੇ ਵਿੱਚ ਇਹ ਕੀ ਕਰ ਰਿਹਾ, ਮਨੀ ਮਨ ਸੋਚ ਰਹੇ ਨੇ ਰਾਏ ਬੁਲਾਰ ਜੀ। ਦੂਰੋਂ ਦੇਖਿਆ ਕਿ ਇੱਕ ਰੁੱਖ ਦੇ ਹੇਠਾਂ ਸੱਪ ਜਿਹੜਾ ਆ ਆਪਣਾ ਫਨ ਕੱਢ ਕੇ ਬੈਠਿਆ ਹੋਇਆ ਚਿੱਟੇ ਰੰਗ ਦਾ, ਤੇ ਧੁੱਪ ਵਿੱਚ ਕੀ ਕਰ ਰਿਹਾ ਹੈ, ਮਨ ਵਿੱਚ ਵਿਚਾਰ ਆਏ ਹਨ। ਇਹ ਰੁੱਖ ਦੀ ਛਾਇਆ ਛੱਡ ਕਰਕੇ ਹੁਣ ਰੁੱਖ ਦਾ ਪਰਛਾਵਾ ਨਾ ਉਹ ਦੂਜੇ ਪਾਸੇ ਹੋ ਗਿਆ ਨਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਲ ਜਦੋਂ ਮਹਾਰਾਜ ਜੀ ਵਿਸ਼ਰਾਮ ਕਰਨ ਲਈ ਆਏ, ਉਹ ਰੁੱਖ ਦਾ ਪਰਛਾਵਾ ਉੱਧਰ ਪੈ ਰਿਹਾ ਸੀ ਜਿੱਧਰ ਮਹਾਰਾਜ ਜੀ ਲੰਬੇ ਪਏ ਆਰਾਮ ਕਰਨ ਲੱਗੇ, ਹੁਣ ਰੁੱਖ ਦਾ ਪਰਛਾਵਾ ਦੂਜੇ ਪਾਸੇ ਹੋ ਗਿਆ। ਕਹਿੰਦੇ ਰੁੱਖ ਦਾ ਪਰਛਾਵਾ ਛੱਡ ਕੇ ਕੌਣ ਸੁੱਤਾ ਹੈ, ਇਹ ਦੂਰੋਂ ਹੀ ਵੇਖ ਰਹੇ ਨੇ ਰਾਏ ਬੁਲਾਰ ਜੀ, ਸੋਚ ਰਹੇ ਨੇ, ਅਤੇ ਨਾਲੇ ਇਹ ਵੀ ਸੋਚ ਰਹੇ ਨੇ ਇਹ ਸੱਪ ਇੱਥੇ ਕੀ ਕਰ ਰਿਹਾ, ਇਹ ਵੀ ਛਾਂ ਨੂੰ ਛੱਡ ਕਰਕੇ ਧੁੱਪ ਦੇ ਵਿੱਚ ਪਤਾ ਨਹੀਂ ਕੀ ਕਰ ਰਿਹਾ ਹੈ।
1: ਇਹ
0: ਕੀ ਕਰ ਰਿਹਾ, ਕੀ ਅਨੁਰਾਗੀ, ਕਹਿੰਦੇ ਇਹਦੇ ਮਨ ਵਿੱਚ ਕੀ ਭਾਵਨਾ ਹੈ, ਇਹ ਆਪਣਾ ਫਨ ਜਿਹੜਾ ਹੈ ਕੱਢ ਕਰਕੇ ਕੀ ਕਰ ਰਿਹਾ, ਇਹਦੇ ਮਨ ਵਿੱਚ ਕੀ ਭਾਵਨਾ ਹੈ, ਇਹ ਵਿਚਾਰ ਕਰ ਰਹੇ ਹਨ ਰਾਏ ਬੁਲਾਰ ਜੀ।
1: ਵਿਚਾਰ ਕਰਦੇ ਹੋ ਟਿਕ ਆਵਾ,
0: ਇੰਝ ਵਿਚਾਰ ਕਰਦੇ ਹੋਏ ਰਾਏ ਬੁਲਾਰ ਜੀ ਘੋੜੇ ਤੇ ਸਵਾਰ ਸਨ, ਨਾਲ ਫੌਜਾਂ ਸੀਗੀਆਂ, ਆਪ ਜੀ ਨੇੜੇ ਆਏ ਹਨ ਜਿੱਥੇ ਮਹਾਰਾਜ ਜੀ ਵਿਸ਼ਰਾਮ ਕਰ ਰਹੇ ਸਨ, ਉਸ ਰੁੱਖ ਦੇ ਨੇੜੇ ਆਏ ਹਨ।
1: ਰਸਨਾ ਫਰਕਤ ਮੁਖ ਦ੍ਰਿਸ਼ਟਾਵਾ,
0: ਜਦੋਂ ਨੇੜੇ ਆਏ ਤੇ ਵੇਖਿਆ ਉਹ ਸੱਪ ਜਿਹੜਾ ਹੈ ਨਾ, ਉਹਦੀਆਂ ਦੋ ਜੈਬਾਂ ਨੇ, ਦੋ ਉਹਦੀਆਂ ਸਤਸੰਗ ਜੀ ਜੈਬਾਂ ਹੁੰਦੀਆਂ ਨੇ, ਤੇ ਉਹ ਇੰਝ ਜੈਬਾ ਕਰਕੇ ਨਾ ਫੁੰਕਾਰੇ ਮਾਰ ਰਿਹਾ, ਇਹ ਉਹਨਾਂ ਨੇ ਵੇਖਿਆ ਹੈ।
1: ਭੋਗੀ ਲਖ ਵੱਡ ਭੋਗਾ ਕਾਰਾ,
0: ਕੀ ਵੇਖਿਆ ਉਹਨਾਂ ਨੇ, ਦੇਖਿਆ ਕਿ ਇਹ ਤਾਂ ਵੱਡਾ ਜਿਹੜਾ ਨਾ ਵੱਡਾ ਸਾਰਾ ਸੱਪ ਹੈ, ਕੋਈ ਛੋਟਾ ਨਹੀਂ, ਬਹੁਤ ਵੱਡਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉੱਥੇ ਵੱਡਾ ਸਾਰਾ ਫਨ ਕੱਢ ਕਰਕੇ, ਜਿਸ ਦਾ ਫਨ ਬਹੁਤ ਹੀ ਵੱਡਾ ਹੈ, ਤੇ ਨਾਲੇ ਆਪਣੀਆਂ ਵੱਡੀਆਂ ਜਹਿਬਾਂ ਬਾਹਰ ਕੱਢ ਰਿਹਾ, ਇਹ ਸਭ ਕੁਛ ਰਾਏ ਬੁਲਾਰ ਜੀ ਨੇ ਵੇਖਣਾ।

0: ਤੇ ਇੰਜ ਜਦੋਂ ਉਹਨਾਂ ਨੇ ਵੇਖਿਆ ਰਾਏ ਬੁਲਾਰ ਜੀ ਨੇ, ਤੇ ਪਤਾ ਨੀ ਉਹ ਜਿਹੜਾ ਨਾ ਸੱਪ ਉਹ ਔਰ ਉੱਚਾ ਹੋ ਗਿਆ ਥੋੜਾ ਜਿਹਾ, ਉਹ ਨੇੜੇ ਆ ਗਏ ਨਾ ਰਾਏ ਬੁਲਾਰ ਜੀ ਘੋੜੇ ਤੇ ਸਵਾਰ ਫੌਜਾਂ ਆ ਗਈਆਂ, ਤੇ ਉਹ ਜਿਹੜਾ ਹੈ ਉਹਨੂੰ ਲੱਗਿਆ ਕਿ ਪਤਾ ਨੀ ਕੌਣ ਆਇਆ ਸ਼ੇਖਨਾਗ ਜਿਹੜਾ ਰੂਪ ਬਣਾ ਕਰਕੇ ਚਿੱਟੇ ਰੰਗ ਦਾ ਸੱਪ ਆਪਣੇ ਆਪ ਨੂੰ ਜਿਹੜਾ ਹੈ ਰੂਪ ਦੇ ਵਿੱਚ ਲਿਆ ਕਰਕੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰ ਰਿਹਾ ਸੀ। ਇਹ ਲਾਗੇ ਆ ਗਏ ਤਾਂ ਉਹਨੇ ਔਰ ਆਪਣਾ ਜਿਹੜਾ ਹੈ ਸਰੂਪ ਵੱਡਾ ਕੀਤਾ, ਸ਼ੇਖਨਾਗ ਔਰ ਥੋੜਾ ਜਿਹਾ ਚੌੜਾ ਹੋਇਆ, ਉੱਥੇ ਹੋਇਆ ਹੈ।
1: ਰਾਏ ਵਿਚਾਰ ਤੁਰ ਪਰਦਾਇਆ।
0: ਇੱਧਰ ਦੂਜੇ ਪਾਸੇ ਰਾਏ ਬੁਲਾਰ ਜੀ ਮਨੀ ਮਨ ਵਿਚਾਰ ਕਰ ਰਹੇ ਨੇ, ਪਤਾ ਨਹੀਂ ਕੀ ਗੱਲ ਹੈ ਕਿ ਇੱਥੇ ਸੱਪ ਵੀ ਹੈ ਅਤੇ ਇਹ ਜਿਹੜੇ ਨੇ ਸਾਡੇ ਪਟਵਾਰੀ ਦੇ ਪੁੱਤਰ, ਹੁਣ ਨੇੜੇ ਆਏ ਨਾ ਪਤਾ ਲੱਗਿਆ ਕਿ ਨਾਨਕ ਜੀ ਸੁੱਤੇ ਹਨ, ਸਾਡੇ ਪਟਵਾਰੀ ਦੇ ਪੁੱਤਰ ਸੁੱਤੇ ਹੋਏ ਹਨ। ਇਹ ਉਹਨਾਂ ਨੇ ਵੇਖ ਕਰਕੇ ਮਨੀ ਮਨ ਅਨੁਮਾਨ ਲਾਇਆ, ਆਪਣੇ ਮਣੀ ਮਣ ਇੱਕ ਗਿਣਤੀ ਰਾਏ ਬੁਲਾਰ ਜੀ ਨੇ ਕੀਤੀ ਹੈ।
1: ਬਾਰਕ ਮਰਿਓ ਤਾਂ ਪੰਨਕ ਖਾਇਆ,
0: ਕਹਿੰਦੇ ਇਸ ਨੂੰ ਜ਼ਰੂਰ ਨਾ ਇਹ ਸੱਪ ਲੜਿਆ ਹੋਏਗਾ, ਜਾਂ ਤਾਂ ਇਹ ਸੱਪ ਨਾ ਇਹਨੂੰ ਖਾਉਣ ਦਾ ਯਤਨ ਕਰ ਰਿਹਾ। ਇਹ ਸਾਡੇ ਪਟਵਾਰੀ ਦੇ ਪੁੱਤਰ ਨਾਨਕ ਜੀ ਨੂੰ ਜਾਂ ਤਾਂ ਸੱਪ ਲੜ ਗਿਆ ਜਾਂ ਤਾਂ ਇਹਨੂੰ ਖਾਉਣ ਦਾ ਯਤਨ ਕਰ ਰਿਹਾ ਹੈ, ਇੰਜ ਸੋਚਦੇ ਹਨ।
1: ਜੇ ਜੀਵਤ ਇਹ ਕੋ ਅਵਤਾਰੀ,
0: ਜੀ ਹਾਂ, ਜੇ ਕਰਕੇ ਜਿਉਂਦੇ ਨੇ ਨਾ, ਜੇ ਕਰਕੇ ਇਹਨਾਂ ਨੂੰ ਕੁਛ ਨਹੀਂ ਹੋਇਆ ਤਾਂ ਇਹ ਅਵਤਾਰੀ ਹਨ, ਇਹ ਜ਼ਰੂਰ ਕੋਈ ਵੱਡੀ ਰੂਹ ਹੋਏਗੀ ਇਹ ਸੰਸਾਰ ਦਾ ਭਲਾ ਕਰਨ ਦੇ ਲਈ ਅਵਤਾਰ ਲੈ ਕਰਕੇ ਆਏ ਹੋਣਗੇ, ਮੈਂ ਇਹਨਾਂ ਨੂੰ ਅਵਤਾਰੀ ਜਾਣਾਂਗਾ ਜੇ ਜਿਉਂਦੇ ਰਹਿ ਗਏ। ਮੈਨੂੰ ਤਾਂ ਇੰਜ ਲੱਗਦਾ ਹੈ, ਰਾਏ ਬੁਲਾਰ ਸੋਚ ਰਿਹਾ ਮਨੀ ਮਨ, ਇਹ ਤਾਂ ਮੂੰਹੇ ਗਏ ਸੱਪ ਲੜ ਗਿਆ ਇਹਨਾਂ ਨੂੰ, ਜੇ ਕਰਕੇ ਜਿਉਂਦੇ ਨੇ ਤਾਂ ਧੰਨ ਭਾਗ ਭਾਈ ਕੋਈ ਵੱਡੇ ਅਵਤਾਰੀ ਹੋਣਗੇ।
1: ਸਰਪ ਸਵੇਤ ਜਹ ਸੇਵਾ ਕਾਰੀ,
0: ਜਿਨ੍ਹਾਂ ਦੀ ਸੇਵਾ ਇਹ ਚਿੱਟਾ ਸੱਪ ਜਿਹੜਾ ਇੰਨਾ ਵੱਡਾ ਸੇਵਾ ਕਰ ਰਿਹਾ, ਇਹ ਜ਼ਰੂਰ ਕੋਈ ਅਵਤਾਰੀ ਪੁਰਸ਼ ਹੀ ਹੋਣਗੇ ਜਿਨ੍ਹਾਂ ਦੀ ਸੇਵਾ ਦੇ ਵਿੱਚ ਸੱਪ ਵੀ ਲੱਗੇ ਹੋਏ ਹਨ।
1: ਹਿਰਨ ਹਿਤ ਪ੍ਰਿਤ ਨਿਕਟ ਪਠਾਇਆ,
0: ਰਾਏ ਬੁਲਾਰ ਨੇ ਆਪਣੇ ਦੁੱਖ ਸੇਵਾਦਾਰ ਨੌਕਰ ਚਾਕਰ ਜਿਹੜੇ ਨੇ ਨਾ ਉਹ ਨੇੜੇ ਭੇਜੇ, ਕਿਹਾ ਕਿ ਜਾਓ ਜਾ ਕਰਕੇ ਵੇਖ ਕੇ ਆਉਣਾ ਕਰੋ ਕਿ ਇਹ ਜਿਹੜੇ ਸੁੱਤੇ ਹੋਏ ਆ ਨਾਨਕ ਜੀ ਇਹ ਕਿਵੇਂ ਨੇ, ਠੀਕ ਨੇ, ਇਹ ਸਾਪ ਕੀ ਕਰ ਰਿਹਾ, ਨੇੜੇ ਹੋ ਕਰਕੇ ਵੇਖਣਾ ਕਰੋ।
1: ਜੀਮਗ ਪਾਤਾਲ ਸਿਧਾਇਆ,
0: ਜਦੋਂ ਸੇਵਾਦਾਰ ਸਾਧ ਸੰਗ ਜੀ ਰਾਏ ਬੁਲਾਰ ਜੀ ਦਾ ਹੁਕਮ ਮੰਨ ਕਰਕੇ ਉਹ ਨੇੜੇ ਆਏ, ਨੇੜੇ ਆ ਕਰਕੇ ਵੇਖਣ ਲੱਗੇ ਕਿ ਉਹਨਾਂ ਨੇ ਵੇਖਿਆ ਕਿ ਨਾਨਕ ਜੀ ਪਏ ਹੋਏ ਹਨ, ਤੇ ਇੰਨੇ ਚਿਰ ਨੂੰ ਜਿਹੜਾ ਸੱਪ ਸੀ ਨਾ, ਕਹਿੰਦੇ ਪਾਤਾਲ ਸਿਧਾਇਆ, ਉਹ ਸੱਪ ਨਾ ਚਲਾ ਗਿਆ, ਅਲੋਪ ਹੋ ਗਿਆ। ਇਹ ਜਿਹੜਾ ਸ਼ੇਖਨਾਗ ਇਹ ਪਤਾਲ ਵਿੱਚ ਰਹਿੰਦਾ ਹੈ, ਤੇ ਸੋ ਆਪਣੇ ਥਾਂ ਤੇ ਉਹ ਸ਼ੇਸ਼ਨਾਗ ਪਰਤ ਕਰਕੇ ਗਿਆ ਹੈ।
1: ਹੁਨਗਾ ਤੋਰ ਤੁਰੰਗ ਮਰਾਓ,
0: ਸੋ ਜਦੋਂ ਸ਼ੇਖਨਾਗ ਪਰਤ ਗਿਆ ਨਾ, ਚਲਾ ਗਿਆ, ਰਾਏ ਬੁਲਾਰ ਜੀ ਘੋੜੇ ਤੇ ਸਵਾਰ ਨੇ, ਹੁਣ ਘੋੜੇ ਨੂੰ ਉਹਨਾਂ ਦੇ ਨਿਕਟ ਕਰਦੇ, ਨੇੜੇ ਕਰਦੇ ਨੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨੇੜੇ ਹੁੰਦੇ ਹਨ।
1: ਲਖ ਅਚਰਜ ਪਸਿਅਨ ਚਿਤ ਜਾਓ,
0: ਤੇ ਮਨ ਵਿੱਚ ਬੜਾ ਅਸ਼ਚਰਜ ਹੈ, ਮਨ ਵਿੱਚ ਹੈਰਾਨਗੀ ਕਰਦੇ ਨੇ, ਦੇਖਣ ਦੀ ਇੱਛਾ ਹੈ ਕਿ ਇਹ ਜਿਉਂਦੇ ਨੇ ਕਿ ਮੂਹੇ ਗਏ। ਰਾਏ ਬੁਲਾਰ ਦੇ ਮਨ ਵਿੱਚ ਦੇਖਣ ਦੀ ਇੱਛਾ ਕੀ ਹੋਇਆ, ਹੁਣ ਸੱਪ ਚਲਾ ਗਿਆ, ਆਓ ਆਪਾਂ ਕੋਲ ਹੋ ਕਰਕੇ ਵੇਖੀਏ। ਸੋ ਮਨ ਵਿੱਚ ਇੱਛਾ ਰਾਏ ਬੁਲਾਰ ਜੀ ਦੀ ਹੋਈ ਹੈ।
1: ਕਟ ਗਏ ਸੁਨ ਖਰਕਾ ਖੁਰਕੋ,
0: ਜਦੋਂ ਨੇੜੇ ਹੋਏ ਰਾਏ ਬੁਲਾਰ ਜੀ ਤੇ ਉਹਨਾਂ ਦੇ ਘੋੜੇ ਦੇ ਖੁਰਾਂ ਦੀ ਆਵਾਜ਼ ਆਉਣ ਲੱਗੀ, ਜਿਹੜੇ ਖੁਰ ਹੁੰਦੇ ਨੇ ਨਾ ਘੋੜੇ ਦੇ, ਉਹਨਾਂ ਦੀ ਆਵਾਜ਼ ਸੁਣ ਕਰਕੇ
1: ਅਨਸੁਚੇਤ ਪਹਾ ਬੇਦੀ ਬਰਕੋ,
0: ਜਿਹੜੇ ਬੇਦੀ ਕੁਲ ਦੇ ਸਿਰਮੌਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹਨਾਂ ਨੇ ਆਪਣੇ ਸੋਹਣੇ ਕਵਲ ਵਾਂਗੂ ਨੇਤਰ ਜਿਹੜੇ ਨੇ ਉਹ ਖੋਲੇ ਹਨ।
1: ਚਨ ਬਿਗਸੇ ਦਲ ਪੁਸ਼ਕਰ ਸੇ,
0: ਉਹਨਾਂ ਨੇ ਆਪਣੇ ਨੇਤਰ ਖੋਲੇ ਮਾਨੋ ਕਵਲ ਦਾ ਫੁੱਲ ਜਿਹੜਾ ਉਹ ਖਿੜਿਆ ਹੋਇਆ ਹੋਵੇ, ਕਵਲ ਦੀਆਂ ਪੰਖੁਣੀਆਂ ਜਿਵੇਂ ਹੁੰਦੀਆਂ ਨੇ ਨਾ, ਐਸੇ ਸੋਹਣੇ ਨੇਤਰ ਮਹਾਰਾਜ ਜੀ ਦੇ ਹਨ। ਤੇ ਜਦੋਂ ਆਪਣੇ ਸੋਹਣੇ ਨੇਤਰ ਪਾਤਸ਼ਾਹ ਜੀ ਨੇ ਖੋਲੇ, ਮਾਨੋ ਇੰਜ ਪ੍ਰਤੀਤ ਹੁੰਦਾ ਹੈ
1: ਮੀਚਕ ਤਾਰੇ ਬਰ ਮਧੁਕਰ ਸੇ,
0: ਜੀ ਹਾਂ, ਮਹਾਰਾਜ ਜੀ ਦੇ ਅੱਖਾਂ ਦੇ ਵਿੱਚ ਜਿਹੜੇ ਕਾਲੇ ਰੰਗ ਦੇ ਟੇਲੇ ਹਨ, ਪੁਤਲੀਆਂ ਹਨ, ਉਹ ਪੌਰਿਆਂ ਦੇ ਵਾਂਗੂ ਇੱਧਰ ਉੱਧਰ ਹੋ ਰਹੀਆਂ ਹਨ, ਅੱਖਾਂ ਖੋਲ ਕੇ ਮਾਨੋ ਵੇਖ ਰਹੇ ਹਨ।
1: ਅਰੂੜ ਅਸੇ ਰਿਓ ਰਾਈ,
0: ਤੇ ਉਹ ਰਾਏ ਜਿਹੜਾ ਰਾਏ ਬੁਲਾਰੋ ਥੱਲੇ ਨਹੀਂ ਉਤਰਿਆ, ਜੇ ਉਹ ਘੋੜੇ 'ਤੇ ਹੀ ਸਵਾਰ ਸੀ। ਮਹਾਰਾਜ ਜੀ ਨੇ ਕੀ ਵੇਖਿਆ, ਨੇਤਰ ਖੋਲ੍ਹੇ, ਇੱਧਰ ਉੱਧਰ ਨਿਗਾਹ ਮਾਰੀ, ਨਿਗਾਹ ਮਾਰ ਕੇ ਵੇਖਦੇ ਨੇ ਰਾਜ ਬੁਲਾਰ ਆਇਆ ਹੋਇਆ, ਨਾਲ ਫੌਜਾਂ ਵੀ ਨੇ, ਸਾਰਿਆਂ ਨੂੰ ਵੇਖਿਆ ਹੈ।
1: ਹੀਰ ਭਟਨ ਕੀ ਸੰਗ ਸੁਹਾਈ।
0: ਜੀ ਹਾਂ, ਉਹਦੇ ਨਾਲ ਬਹੁਤੀ ਜਿਹੜੇ ਨੇ ਉਹ ਫੌਜਦਾਰ ਫੌਜੀ ਹਨ, ਸੇਵਾਦਾਰ ਜੋਧੇ ਜਿਹੜੇ ਨੇ ਰਾਏ ਬੁਲਾਰ ਦੇ ਚੌ ਪਾਸੇ ਹਨ।
1: ਤਬ ਸਿਰ ਨਿਵਾਏ ਕੀ ਬੰਦਨ।
0: ਮਹਾਰਾਜ ਜੀ ਫਿਰ ਉੱਠ ਗਏ, ਕਾਰਨ ਨਗਰ ਦਾ ਜਿਹੜਾ ਹੈ ਨਾ ਰਾਜਾ ਹੈ ਨਾ ਰਾਏ ਬੁਲਾਰ, ਸਤਿਕਾਰ ਕਰਦੇ ਸਾਰੇ ਰਾਏ ਬੁਲਾਰ ਦਾ। ਮਹਾਰਾਜ ਜੀ ਉੱਠ ਕਰਕੇ, ਇੱਕ ਤਾਂ ਮਹਾਰਾਜ ਉਮਰ ਦੇ ਵਿੱਚ ਛੋਟੇ ਵੀ ਨੇ, ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ ਰਾਏ ਬੁਲਾਰ ਜੀ ਨੂੰ, ਦੇਖ ਕਰਕੇ ਪ੍ਰਣਾਮ ਕੀਤਾ ਹੈ। ਜੋ ਕਲਮਲ, ਜੋ ਕਲਯੁਗ ਦੇ ਬਹੁਤ ਪੈੜੇ, ਜਿਹਦੇ ਕਲੀ ਕਾਲ ਕੁਚਾਲ ਵਰਗੇ ਜਿਹੜੇ ਪਾਪ ਹਨ, ਉਹਨਾਂ ਪਾਪਾਂ ਨੂੰ ਮਹਾਰਾਜ ਜੀ ਨਿਕੰਦਨ ਖਤਮ ਕਰਨ ਲਈ ਆਏ ਹਨ। ਕਲਯੁਗ ਦੇ ਸ੍ਰੇਸ਼ਟ ਅਵਤਾਰੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਮਾਣੋ ਇਹ ਸੰਸਾਰ ਦੇ ਵਿੱਚ ਆਪ ਮਹਾਰਾਜ ਜੀ ਇਹ ਰੀਤੀ ਚਲਾ ਰਹੇ ਹਨ ਸਾਧਸੰਗ ਜੀ। ਅੱਜ ਕੱਲ੍ਹ ਤਾਂ ਕੋਈ ਸਿਆਣਾ ਕੋਈ ਵੱਡਾ ਬੰਦਾ ਆਏ ਨਾ, ਅਸੀਂ ਤਾਂ ਸਾਧਸੰਗ ਜੀ ਪ੍ਰਣਾਮ ਕੀ ਫਤਿਹ ਗਜਾਉਣਾ ਦੂਰ ਦੀ ਗੱਲ, ਅਸੀਂ ਵੇਖਦੇ ਵੀ ਨਹੀਂ। ਪਰ ਇਹ ਮਰਿਆਦਾ ਆਪ ਮਹਾਰਾਜ ਜੀ ਨੇ ਤੋਰੀ ਹੈ। ਪੈਰੀ ਪਵਣਾ ਜਗ ਵਰਤਾਇਆ। ਇੱਕ ਤਾਂ ਸਾਧਸੰਗ ਜੀ ਅੱਗੇ ਕੋਈ ਸਿੰਘ ਆਵੇ ਅਤੇ ਦਸੇ ਪਾਤਸ਼ਾਹ ਜੀ ਨੇ ਕਿਹਾ ਆਗੇ ਆਵਤ ਸਿੰਘ ਜੋ ਆਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਕੋਈ ਸਿੰਘ ਆਵੇ ਤਾਂ ਪਹਿਲੇ ਫਤਿਹ ਗਜਾਓ, ਅਤੇ ਫਤਿਹ ਕਿਵੇਂ ਗਜਾਉਣੀ ਹੈ, ਆਪਣਾ ਸੀਸ ਝੁਕਾ ਕਰਕੇ ਗਜਾਉਣੀ ਹੈ ਫਤਿਹ ਜਿਹੜੀ ਹੈ। ਅੱਗੇ ਕਿਸੇ ਦੇ ਆਪਾਂ ਬੁਲਾਉਣੀ ਹੈ ਨਾ, ਤਾਂ ਜਿਹੜਾ ਹੈ ਸਿਰ ਨੀਵਾਂ ਕਰਕੇ ਗਜਾਉਣੀ ਹੈ। ਇਹ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ, ਕੋਈ ਵੱਡਾ ਆਵੇ, ਕੋਈ ਗੁਰਮੁਖ ਜਨ ਆਉਣ। ਸੋ ਰਾਏ ਬੁਲਾਰ ਦੇ ਅੱਗੇ ਵੀ ਮਹਾਰਾਜ ਜੀ ਨੇ ਆਪਣਾ ਸੀਸ ਜਿਹੜਾ ਝੁਕਾਇਆ ਹੈ, ਕਾਰਨ ਆਪ ਛੋਟੇ ਨੇ, ਰਾਏ ਬੁਲਾਰ ਵੱਡਾ ਹੈ। ਅਤੇ ਰਾਏ ਬੁਲਾਰ ਦਾ ਮਹਾਰਾਜ ਜੀ ਦਾ ਕੋਈ ਇੱਕ ਜਨਮ ਦਾ ਨਾਤਾ ਨਹੀਂ। ਅੱਗੇ ਗੱਲ ਆਏਗੀ ਸਾਧਸੰਗ ਜੀ, ਕਿਵੇਂ ਮਹਾਰਾਜ ਜੀ ਰਾਏ ਬੁਲਾਰ ਜੀ ਨੂੰ ਤਾਰਨ ਲੱਗੇ ਹਨ। ਸੋ ਮਹਾਰਾਜ ਜੀ ਨੇ ਵੇਖਿਆ ਰਾਏ ਬੁਲਾਰ ਨੂੰ ਅਤੇ ਆਪਣਾ ਸਿਰ ਨੀਵਾ ਕੀਤਾ, ਜਿਹੜੇ ਸੰਸਾਰ ਦੇ ਪਾਪ ਹਰਨ ਲਈ ਆਏ ਹਨ।
1: ਗੁਰਪਾਲਕ ਦ੍ਰੁਤ ਉਤਰ ਤਰੰਗਾ।
0: ਉਸ ਸਮੇਂ ਉਹ ਜਿਹੜਾ ਰਾਏ ਬੁਲਾਰ ਹੈ ਨਾ, ਉਹ ਸਾਧਸੰਗ ਜੀ ਜਦੋਂ ਮਹਾਰਾਜ ਜੀ ਨੇ ਪ੍ਰਣਾਮ ਕੀਤਾ ਹੈ ਤੇ ਉਹ ਆਪਣੇ ਘੋੜੇ ਤੋਂ ਹੁਣ ਥੱਲੇ ਉਤਰਿਆ ਹੈ।
1: ਰਮਨ ਕਰ ਸੰਗ ਉਮੰਗਾ।
0: ਉਹਨੇ ਵੀ ਪ੍ਰਣਾਮ ਕੀਤਾ ਮਹਾਰਾਜ ਜੀ ਦੇ ਅੱਗੇ, ਸਿਰ ਝੁਕਾਇਆ ਬੜੇ ਉਮੰਗ ਦੇ ਨਾਲ, ਪ੍ਰੇਮ ਸਹਿਤ ਮਹਾਰਾਜ ਜੀ ਦੇ ਅੱਗੇ ਸਿਰ ਨੀਵਾ ਕੀਤਾ ਹੈ।
1: ਸਾਦਰ ਸੋਨਜ ਭਰ ਕਰ ਕੰਨਿਆ।
0: ਤੇ ਸਭ ਤੋਂ ਪਹਿਲਾਂ ਨਾ ਮਹਾਰਾਜ ਜੀ ਨੂੰ ਬੜੇ ਪ੍ਰੇਮ ਦੇ ਨਾਲ ਆਪਣੀਆਂ ਬਾਹਾਂ ਉੱਚੀਆਂ ਕਰਕੇ ਮਹਾਰਾਜ ਜੀ ਨੂੰ ਆਪਣੇ ਗਲ ਨਾਲ ਲਾਉਂਦਾ ਹੈ ਰਾਏ ਬੁਲਾਰ। ਮਹਾਰਾਜ ਜੀ ਨੂੰ ਜਿਹੜਾ ਹੈ ਗਲ ਨਾਲ ਲਾ ਰਿਹਾ ਹੈ।
1: ਮਤਮਸਤਕ ਖੁਸ਼ੀ ਸੁਕਨਿਆ।
0: ਬਹੁਤ ਖੁਸ਼ੀ ਹੋਈ ਰਾਏ ਬੁਲਾਰ ਨੂੰ, ਇੰਨਾ ਵੱਡਾ ਸੱਪ ਉਹ ਚਲਾ ਗਿਆ ਅਤੇ ਫਿਰ ਵੀ ਇਹ ਜਿਉਂਦੇ ਨੇ, ਇਹ ਵੇਖ ਕਰਕੇ ਬੜੀ ਖੁਸ਼ੀ ਹੋਈ ਰਾਏ ਬੁਲਾਰ ਨੂੰ। ਗਲ ਨਾਲ ਲਾ ਕਰਕੇ ਮਹਾਰਾਜ ਜੀ ਦੇ ਮੱਥੇ ਨੂੰ ਚੁੰਮਦਾ ਹੈ, ਬੜੀ ਖੁਸ਼ੀ ਮਨਾਉਂਦਾ ਹੈ।
1: ਅਧੀਨ ਮਨ ਕਰ ਬਹੁ ਪਹਾਉ।
0: ਮਨ ਜਿਹੜਾ ਹੈ ਨਾ ਉਹ ਸਾਧਸੰਗ ਜੀ ਹੁਣ ਵਿੰਨਿਆ ਗਿਆ ਪ੍ਰੇਮ ਦੇ ਵਿੱਚ, ਬਹੁਤ ਹੀ ਜਿਹੜਾ ਹੈ ਮਨ ਪ੍ਰੇਮ ਦੇ ਅਧੀਨ ਹੋਇਆ, ਮਨ ਉਹਦੇ ਭਾਗ ਜਾਗ ਪਏ ਹਨ, ਪ੍ਰੇਮ ਦੇ ਭਾਵ ਪ੍ਰਗਟ ਹੋਏ ਹਨ।
1: ਇਹ ਅਵਤਾਰ ਪ੍ਰਭਾਉ।
0: ਰਾਏ ਬੁਲਾਰ ਜੀ ਨੇ ਜਾਣਨਾ ਕੀਤਾ ਕਿ ਇਹ ਕੋਈ ਆਮ ਬਾਲਕ ਨਹੀਂ, ਇਹ ਬਾਬਾ ਕਾਲੂ ਜੀ ਦੇ ਕੋਈ ਆਮ ਪੁੱਤਰ ਨਹੀਂ, ਇਹ ਤਾਂ ਅਵਤਾਰੀ ਨੇ, ਇਹ ਅਵਤਾਰੀ ਪੁਰਸ਼ ਹਨ। ਤੇ ਫਿਰ ਆਪਣੇ ਮਨ ਨੂੰ ਹੀ ਡੁਲਾਇਆ ਰਾਏ ਬੁਲਾਰ ਨੇ, ਮਨ ਵਿੱਚ ਪੱਕਾ ਜਿਹੜਾ ਵਿਸ਼ਵਾਸ ਕੀਤਾ ਕਿ ਇਹ ਜਿਹੜੇ ਨੇ ਸੰਸਾਰ ਨੂੰ ਤਾਰਨ ਲਈ ਆਏ ਨੇ, ਇਹ ਅਵਤਾਰੀ ਪੁਰਸ਼ ਹਨ। ਇਹ ਰਾਏ ਬੁਲਾਰ ਨੇ ਮਨ ਵਿੱਚ ਪੱਕੀ ਗੱਲ ਜਿਹੜੀ ਹੈ ਵਸਾਉਣੀ ਕੀਤੀ ਹੈ। ਉਸ ਦਿਨ ਤੋਂ ਰਾਏ ਬੁਲਾਰ ਦੇ ਮਨ ਵਿੱਚ ਬਹੁਤ ਹੀ ਸ਼ਰਧਾ ਹੋਣ ਲੱਗੀ। ਸਾਧਸੰਗ ਜੀ ਮਹਾਰਾਜ ਜੀ ਦੇ ਪ੍ਰਤੀ ਪੱਕੀ ਸ਼ਰਧਾ, ਉਹਨੇ ਨਿਸ਼ਚਾ ਜਿਹੜਾ ਹੈ ਉਹ ਕੀਤਾ ਕਿ ਇਹ ਸੱਚੇ ਜਿਹੜੇ ਨੇ ਇਹ ਗੁਰੂ ਹਨ, ਸੰਸਾਰ ਨੂੰ ਤਾਰਨ ਲਈ ਆਏ ਹਨ, ਮੈਨੂੰ ਤਾਰਨ ਲਈ ਆਏ ਹਨ। ਐਸਾ ਵਿਸ਼ਵਾਸ ਮਨ ਵਿੱਚ ਨਿਸ਼ਚਾ ਜਿਹੜਾ ਵਸਾਉਣਾ ਕੀਤਾ ਹੈ।
1: ਪਰਮੇਸ਼ਰ ਸਮਝਾਨ ਸੁਜਾਨਾ।
0: ਮਹਾਰਾਜ ਜੀ ਨੂੰ ਨਾ ਪਰਮੇਸ਼ਰ ਵਾਂਗੂ ਜਾਣਨ ਲੱਗਾ ਰਾਏ ਬੁਲਾਰ, ਜਿਹਦੇ ਨੂੰ ਉਹਨੇ ਵੇਖਿਆ ਕਿ ਇਹ ਸੱਪ ਵੀ ਜਿਹੜਾ ਸ਼ੇਸ਼ਨਾਗ, ਇਹ ਵੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਦਾ ਹੈ, ਅਤੇ ਫਿਰ ਤੁਸੀਂ ਅਸੀਂ ਕੌਣ ਸਾਧ ਸੰਗਤ ਜੀ, ਇਹ ਤਾਂ ਸੰਸਾਰ ਦੇ ਮਾਲਕ ਹਨ। ਇਹ ਜਾਣ ਕਰਕੇ, ਪਰਮੇਸ਼ਰ ਰੂਪ ਜਾਣ

0: ਕਰਕੇ ਰਾਏ ਬੁਲਾਰ ਜਿਹੜਾ ਹੈ ਸੇਵਾ ਵਿੱਚ ਲੱਗਿਆ ਹੈ।
1: ਮਨ ਕਰ ਬੰਦ ਹੈ ਪਦ ਰਾਜਾਨਾ।
0: ਸੋ ਇੰਜ ਜਿਹੜਾ ਲੋਕਾਂ ਦਾ ਰਾਜਾ ਰਾਏ ਬੁਲਾਰ, ਉਹ ਵੀ ਹੁਣ ਮਹਾਰਾਜ ਜੀ ਦੇ ਅੱਗੇ ਬੰਧਨ ਕਰਨ ਲੱਗਾ ਹੈ। ਮਨ ਕਰਕੇ ਵੀ, ਤਨ ਕਰਕੇ ਵੀ, ਹਰ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਹੋ ਚੁੱਕਿਆ ਹੈ।
1: ਰੁਕਿਓ ਕੰਠ ਪਰ ਪੂਰਨ ਪ੍ਰੇਮਾ।
0: ਹੁਣ ਨਾ ਗਲਾ ਵੀ ਭਰ ਕੇ ਆ ਗਿਆ, ਮੁਖ ਤੋਂ ਬੋਲਾ ਨੀ ਬੋਲਿਆ ਨੀ ਜਾਂਦਾ, ਪ੍ਰੇਮ ਭਰ ਕੇ ਆਇਆ ਨਾ। ਜਦੋਂ ਸਾਧ ਸੰਗਤ ਜੀ ਬਹੁਤ ਹੀ ਖੁਸ਼ੀ ਹੋਵੇ, ਹਿਰਦੇ ਵਿੱਚ ਪ੍ਰੇਮ ਉਤਸ਼ਾਹ ਹੋਵੇ, ਫਿਰ ਬੋਲਿਆ ਵੀ ਨਹੀਂ ਜਾਂਦਾ। ਰਾਏ ਬੁਲਾਰ ਦਾ ਐਸਾ ਹਾਲ ਹੋਇਆ ਹੈ ਜੀ। ਹਾਂ, ਹੁਣ ਕੁਛ ਨਹੀਂ ਬੋਲ ਪਾ ਰਿਹਾ। ਉਚਿਤ ਬਾ ਖੇਮਾ, ਖੇਮ ਕਹਿੰਦੇ ਕਲਿਆਣ, ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਖੇਮ ਦਾ ਅਰਥ ਹੁੰਦਾ ਮੁਕਤੀ, ਕਲਿਆਣ, ਹੁਣ ਲਾਇਕ ਹੋ ਗਿਆ। ਲਾਇਕ ਬਣਨਾ ਪੈਂਦਾ, ਇਵੇਂ ਨਹੀਂ ਗੁਰੂ ਦੀ ਕਿਰਪਾ ਆਉਂਦੀ ਸਾਧ ਸੰਗਤ ਜੀ, ਇਵੇਂ ਨਹੀਂ ਕਿਸੇ ਨੂੰ ਮੁਕਤੀ ਮਿਲ ਜਾਇਆ ਕਰਦੀ ਹੈ, ਗਿਆਨ ਨਹੀਂ ਕਿਸੇ ਨੂੰ ਮਿਲਿਆ ਕਰਦਾ। ਪਾਤਰ ਵੇਖਿਆ ਜਾਂਦਾ, ਪਾਤਰ ਬਣਨਾ ਪੈਂਦਾ, ਤਾਂ ਹੀ ਵਸਤੂ ਵਿੱਚ ਪੈਂਦੀ ਹੈ। ਰਾਏ ਬੁਲਾਰ ਦਾ ਮਨ ਨੀਵਾ ਹੋ ਗਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਜਾਗ ਪਈ, ਸੇਵਾ ਵਿੱਚ ਲੱਗਿਆ ਹੈ ਅਤੇ ਐਸੀ ਸੇਵਾ ਦੇ ਵਿੱਚ ਹੁਣ ਲੱਗਿਆ, ਮਨ ਨੂੰ ਜਿਹੜਾ ਹੈ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਨਾ ਕੀਤਾ ਅਤੇ ਮੁਕਤੀ ਦੇ ਲਾਇਕ ਹੋ ਗਿਆ। ਹੁਣ ਇਸ ਦਾ ਕਲਿਆਣ ਹੋਇਆ ਹੈ ਅਤੇ ਰੋਮ ਰੋਮ ਜਿਹੜੇ ਖਿੜੇ ਗਏ, ਪੁਲਕਿਤ ਹੋ ਗਏ ਅੰਗ, ਜਿਹੜਾ ਹੈ ਇੱਕ ਇੱਕ ਰੋਮ ਖਿੜਿਆ ਗਿਆ। ਬੜੀ ਕਿਰਪਾ ਆਉਂਦੀ ਹੈ ਜਦੋਂ ਸਾਧ ਸੰਗਤ ਜੀ ਪ੍ਰੇਮ ਜਿਹੜਾ ਹੈ ਮਨ ਦੇ ਵਿੱਚੋਂ ਸਮਾਇਆ ਨਹੀਂ ਜਾਂਦਾ ਨਾ, ਇੱਕ ਇੱਕ ਰੋਮ ਲੂਹ ਕੰਡੇ ਖੜੇ ਹੋ ਜਾਂਦੇ ਨੇ, ਆਪਾਂ ਕਹਿੰਦਾ ਨਾ ਲੂਹ ਕੰਡੇ ਖੜੇ ਹੋ ਗਏ, ਇੱਕ ਇੱਕ ਰੋਮ ਖਿੜ ਜਾਂਦਾ ਹੈ ਅਤੇ ਮੁੱਖ ਅਤੇ ਸਰੀਰ ਜਿਹੜਾ ਹੈ ਉਹ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਲਾਲੋ ਲਾਲ ਹੋ ਗਿਆ। ਇਵੇਂ ਰਾਏ ਬੁਲਾਰ ਦੇ ਮਨ ਵਿੱਚ ਪ੍ਰੇਮ ਜਾਗਿਆ ਹੈ
1: ਅਤੇ
0: ਬੜੇ ਹੀ ਹੁਣ ਸਾਧ ਸੰਗਤ ਜੀ ਆਪਣੇ ਧਨ ਭਾਗ ਜਾਣ ਕਰਕੇ ਬਹੁਤ ਹੀ ਪ੍ਰੇਮ ਦੇ ਨਾਲ ਫਿਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਤੇ ਬੈਠਿਓ ਸਦਨੇ ਸੰਗ ਉਮੰਗਾ। ਹੁਣ ਆਪਣੇ ਘਰ ਜਿਹੜਾ ਹੈ ਬੜੇ ਪ੍ਰੇਮ ਦੇ ਨਾਲ ਪਰਤਿਆ ਹੈ, ਬਹੁਤ ਹੀ ਖੁਸ਼ੀ ਦੇ ਨਾਲ ਗਿਆ ਹੈ
1: ਅਤੇ
0: ਮਨੀ ਮਨ ਇਹ ਵਿਚਾਰ ਰਿਹਾ ਰਾਏ ਬੁਲਾਰ, ਮਨੀ ਮਨ ਸੋਚ ਰਿਹਾ ਹੈ
1: ਬੰਧਨ ਨਿਰਵਾਰ।
0: ਇਹ ਜਿਹੜੇ ਆਏ ਹਨ ਨਾ ਬਾਬਾ ਕਾਲੂ ਜੀ ਦੇ ਪੁੱਤਰ ਦੇ ਰੂਪ ਦੇ ਵਿੱਚ, ਇਹ ਮੇਰੇ ਬੰਧਨ ਕੱਟਣ ਲਈ ਆਏ ਹਨ, ਇਹ ਮੇਰੇ ਤੇ ਕਿਰਪਾ ਕਰਨ ਲਈ ਆਏ ਹਨ। ਜਦੋਂ ਇਹ ਤਰੁਣ ਜਵਾਨੀ ਦੀ ਅਵਸਥਾ ਦੇ ਵਿੱਚ ਆਉਣਗੇ ਨਾ, ਲਰਕਾ ਪੁਣਾ, ਹੁਣ ਬਾਲਪੁਣਾ ਹੈ ਨਾ, ਬਾਲਪੁਣਾ ਛੱਡ ਕਰਕੇ ਜਦੋਂ ਜਵਾਨ ਹੋਣਗੇ, ਤਰੁਣ ਅਵਸਥਾ ਦੇ ਵਿੱਚ ਆਉਣਗੇ, ਉਦੋਂ ਮੈਂ ਇਹਨਾਂ ਦੇ ਅੱਗੇ ਬੇਨਤੀਆਂ ਕਰਾਂਗਾ, ਇਹਨਾਂ ਦੀ ਸੇਵਾ ਦੇ ਵਿੱਚ ਲੱਗ ਕਰਕੇ ਇਹਨਾਂ ਨੂੰ ਮਨਾਵਾਂਗਾ।
1: ਦੁਰਲਭ ਹੈ ਜੋ
0: ਜਿਹੜਾ ਭਾਈ ਜੋਗਿਆਂ ਨੂੰ ਵੀ ਦੁਰਲਭ ਹੈ, ਜਿਹੜੇ ਜੋਗੀ ਹਨ, ਸਿੱਧ ਹਨ, ਸਾਧਕ ਹਨ, ਗੁਰੂ ਮਿਲਣਾ ਕਹਿੰਦੇ ਉਹਨਾਂ ਲਈ ਵੀ ਜੋ ਕਠਿਨ ਸੀਗਾ,
1: ਇਹ ਪਰਮ ਪਦ ਮੁਝਕੋ ਸੋ,
0: ਤੇ ਉਹ ਜੋ ਸਾਰਿਆਂ ਲਈ ਕਠਿਨ ਹੈ, ਔਖਾ ਹੈ, ਐਸਾ ਪਰਮ ਪਦ ਇਹ ਮੈਨੂੰ ਦੇ ਦੇਣਗੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਇਹ ਮੈਨੂੰ ਦੇਣ ਲਈ ਹੀ ਆਏ ਹਨ ਸਾਧ ਸੰਗਤ ਜੀ, ਇਵੇਂ ਨਹੀਂ ਕਿਸੇ ਨੂੰ ਕੋਈ ਮਿਲਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਪੁਰਬ ਕਰਮ, ਜਦੋਂ ਪੂਰਬਲੇ ਕਰਮਾਂ ਦੇ ਕਈ ਸ੍ਰੇਸ਼ਟ ਭਾਗ ਜਾਗ ਜਾਣ, ਪੁਰਬ ਕਰਮ ਕੇ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖਰ ਸਿੱਖ ਬੈਰਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਕਿਸੇ ਦੇ ਮਨ ਵਿੱਚ ਨਾ ਪਰਮੇਸ਼ਰ ਨੂੰ, ਗੁਰੂ ਨੂੰ ਮਿਲਣ ਦੀ ਇੱਛਾ ਹੈ ਅਤੇ ਸਾਧ ਸੰਗਤ ਜੀ ਉਹ ਇੱਛਾ ਇਵੇਂ ਨਹੀਂ ਆ ਗਈ, ਕਈ ਜਨਮ ਜਿਹੜੇ ਨੇ ਉਹ ਲੱਗ ਗਏ ਇਸ ਪਾਸੇ, ਤਾਂ ਜਾ ਕਰਕੇ ਪੂਰਾ ਗੁਰੂ ਮਿਲਦਾ ਹੈ। ਅਤੇ ਰਾਏ ਬੁਲਾਰ ਦੀ ਬਹੁਤ ਹੀ ਜਨਮਾਂ ਦੀ ਭਗਤੀ ਸੀ, ਰਾਏ ਬੁਲਾਰ ਨੇ ਵਰ ਲਿਆ ਸੀ ਨਾ, ਉੱਥੇ ਪਹਿਲੇ ਵੀ ਦਾਸ ਨੇ ਬੇਨਤੀ ਕੀਤੀ ਹੈ, ਬਾਬਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਇਹ ਵੀ ਸਾਧੂ ਦੇ ਰੂਪ ਵਿੱਚ ਸਨ ਅਤੇ ਰਾਏ ਬੁਲਾਰ ਜੀ ਵੀ ਸਾਧੂ ਦੇ ਰੂਪ ਵਿੱਚ ਸਨ, ਇਹ ਇਕੱਠੇ ਬਹਿ ਕਰਕੇ ਤਪ ਕਰ ਰਹੇ ਸਨ ਅਤੇ ਪਰਮੇਸ਼ਰ ਇੱਕ ਦਿਨ ਪ੍ਰਸੰਨ ਹੋ ਕਰਕੇ ਇਹਨਾਂ ਨੂੰ ਕਿਹਾ ਕਿ ਜੋ ਮੰਗਣਾ ਭਾਈ ਮੇਰੇ ਕੋਲੋਂ ਵਰ ਲੈਣਾ ਕਰੋ। ਦੋ ਸਾਧੂਆਂ ਨੇ ਕਿਹਾ ਕਿ ਸਾਨੂੰ ਤੁਸੀਂ ਪੁੱਤਰ ਰੂਪ ਦੇ ਵਿੱਚ ਚਾਹੀਦੇ ਹੋ, ਅਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਪਰਮੇਸ਼ਰ ਜੀ ਨੇ ਕਿਹਾ ਠੀਕ ਹੈ, ਅਸੀਂ ਆਪ ਜੀ ਦੇ ਘਰ ਕਲਯੁਗ ਦੇ ਵਿੱਚ ਪੁੱਤਰ ਰੂਪ ਧਾਰਨ ਕਰ ਕਰ ਆਵਾਂਗੇ। ਅਤੇ ਤੀਜਾ ਸੀਗਾ ਨਾ ਉਹਨੂੰ

0: ਪਰਮੇਸ਼ਰ ਨੇ ਪੁੱਛਿਆ, ਕਹਿੰਦੇ ਤੈਨੂੰ ਕੀ ਚਾਹੀਦਾ ਹੈ? ਉਹਨਾਂ ਨੇ ਕਿਹਾ ਕਿ ਮਹਾਰਾਜ, ਜਦੋਂ ਇਹਨਾਂ ਦੇ ਘਰ ਵਿੱਚ ਪੁੱਤਰ ਰੂਪ ਧਾਰਨ ਕਰਕੇ ਆਓਗੇ ਤਾਂ ਮੈਨੂੰ ਆਪਣੀ ਸੇਵਾ ਦੇ ਵਿੱਚ ਲਾਉਣਾ ਕਰੋ। ਸੋ ਉਹੀ ਸਮਝੋ ਮਹਾਰਾਜ ਜੀ ਨੇ ਅੱਜ ਕੰਮ ਕੀਤਾ। ਉਹ ਤੀਜੇ ਜਿਹੜੇ ਸਾਧੂ ਸਨ ਨਾ, ਉਹ ਰਾਏ ਬੁਲਾਰ ਜੀ ਸਨ। ਸੋ ਇਸ ਲਈ ਰਾਏ ਬੁਲਾਰ ਜੀ ਕਹਿ ਰਹੇ ਨੇ, ਜਿਹੜਾ ਜੋਗੀਆਂ ਨੂੰ ਵੀ ਸੁੱਖ ਨਹੀਂ ਮਿਲਦਾ, ਜਿਹੜਾ ਵੱਡੇ ਵੱਡੇ ਤਪ ਸਾਧਨ ਕਰਨ ਵਾਲਿਆਂ ਨੂੰ ਸੁੱਖ ਨਹੀਂ ਮਿਲਦਾ, ਉਹ ਸੁੱਖ ਮੈਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦੇਣਾ ਹੈ। ਮੇਰੇ ਵੱਡੇ ਭਾਗ ਹੁਣ ਜਾਗ ਪਏ ਹਨ, ਖੁਦ ਖੁਦਾ ਤਨ ਧਾਰਨ ਕਰਕੇ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਆਪ ਖੁਦਾ ਆਪ ਪਰਮੇਸ਼ਰ ਆਇਆ ਹੈ। ਤੇ ਮੈਨੂੰ ਮਿਲਣ ਦੀ ਬੜੀ ਇੱਛਾ ਸੀ, ਕਈ ਜਨਮਾਂਤਰਾਂ ਦੀ ਉਡੀਕ ਸੀ, ਹੁਣ ਮੈਨੂੰ ਮਿਲੇ ਨੇ ਤੇ ਮਿਲਣ ਦਾ ਮੈਨੂੰ ਫਲ ਜ਼ਰੂਰ ਮਿਲੇਗਾ। ਸਾਧ ਸੰਗਤ ਜੀ, ਸਾਧੂ ਦੇ ਦਰਸ਼ਨ ਕਦੇ ਖਾਲੀ ਨਹੀਂ ਜਾਂਦੇ, ਸਾਧੂ ਦੇ ਬਚਨ ਵੀ ਖਾਲੀ ਨਹੀਂ ਜਾਂਦੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਨਾ ਸਾਧੂਆਂ ਦੇ, ਸੰਤਾਂ ਦੇ, ਭਗਤਾਂ ਦੇ, ਗੁਰੂ ਜਣਾ ਦੇ, ਉਹ ਕਦੇ ਖਾਲੀ ਨਹੀਂ ਜਾਂਦੇ। ਇੱਕ ਤਾਂ ਸਾਧ ਸੰਗਤ ਜੀ ਦਰਸ਼ਨ ਕਰਕੇ ਕੀ ਹੁੰਦਾ ਹੈ, ਕਬੀਰ ਜੀ ਨੇ ਕਿਹਾ ਮਿਲ ਕਰਕੇ ਸਾਧ ਸੰਗਤ ਜੀ ਨਾਮ ਚੇਤੇ ਆਉਂਦਾ ਹੈ, ਪੇਟਤ ਹੀ ਪੁਨੀਤ ਹੋਏ, ਪੇਖਤ ਹੀ ਪੁਨੀਤ ਹੋਏ, ਉਹਨਾਂ ਨੂੰ ਦੇਖ ਕਰਕੇ ਹੀ ਜਿਹੜੇ ਨੇ ਪਾਪ ਖਤਮ ਹੋ ਜਾਂਦੇ ਹਨ। ਅਤੇ ਪੇਟਤ ਜਪੀਏ ਨਾਂ ਅਤੇ ਮਿਲ ਕਰਕੇ ਹਿਰਦੇ ਵਿੱਚ ਨਾਮ ਜਿਹੜਾ ਉਹ ਚੱਲ ਪੈਂਦਾ ਹੈ। ਸਾਧੂ ਨੂੰ ਮਿਲ ਕਰਕੇ ਸਾਰੇ ਜਿਹੜੇ ਨੇ ਉਹ ਦੁੱਖ ਦਰਦ ਸਾਰੇ ਕਲੇਸ਼ ਮਿਟ ਜਾਂਦੇ ਹਨ। ਸੋ ਇਵੇਂ ਕਹਿੰਦੇ ਮੈਨੂੰ ਫਲ ਜ਼ਰੂਰ ਮਿਲੇਗਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮੈਂ ਦਰਸ਼ਨ ਕੀਤੇ ਹਨ, ਰਾਏ ਬੁਲਾਰ ਜੀ ਕਹਿੰਦੇ ਨੇ, ਤੇ ਇਸ ਦਾ ਫਲ ਮੈਨੂੰ ਜ਼ਰੂਰ ਪ੍ਰਾਪਤ ਹੋਵੇਗਾ।
1: ਵੇਦ ਕਤੇਬ ਨਾ ਕਹਿ ਸਕਦਾ ਸੋ,
0: ਵੇਦ ਕਤੇਬ ਵੀ ਕਹਿ ਨਹੀਂ ਸਕਦੇ, ਜਿਹੜੀ ਅਵਸਥਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦੇ ਦੇਣੀ, ਜੋ ਕਿਰਪਾ ਉਹਨਾਂ ਨੇ ਕਰ ਦੇਣੀ, ਉਹ ਵੇਦ ਕਿਤੇਬਾਂ ਤੋਂ ਵੀ ਪਰੇ ਹੈ, ਪੁਰਾਣਾਂ ਤੋਂ ਵੀ ਪਰੇ ਹੈ, ਉਹ ਕੁਰਾਨ ਕਿਤੇਬ ਸਾਰਿਆਂ ਤੋਂ ਜਿਹੜੀ ਹੈ ਉਹ ਪਰੇ ਗੱਲ ਹੈ। ਸੋ ਹੁਣ ਘਰੇ ਚਲੇ ਗਏ ਨਾ ਜਿਹੜੇ ਰਾਏ ਬੁਲਾਰ ਜੀ ਹਨ, ਹੁਣ ਆਪਣੇ ਮਹਿਲਾਂ ਦੇ ਵਿੱਚ ਆ ਕਰਕੇ ਆਪਣੇ ਨੌਕਰ ਚਾਕਰ ਨੂੰ ਉਹਨਾਂ ਨੇ ਬਾਬਾ ਕਾਲੂ ਜੀ ਕੋਲ ਭੇਜਿਆ ਹੈ,
1: ਨਿਕਟ ਬਿਠਾਇਓ,
0: ਤੇ ਬਾਬਾ ਕਾਲੂ ਜੀ ਨੂੰ ਸੱਦ ਕਰਕੇ ਆਪਣੇ ਕੋਲ ਬੁਲਾਉਣਾ ਕੀਤਾ, ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਆਉਣਾ ਕਰੋ, ਬਾਬਾ ਕਾਲੂ ਜੀ ਆਏ ਹਨ।
1: ਨਿਜ ਸੁਧ ਕੋ ਸੁਧ ਜਾਨੋ ਨਾਹੀ,
0: ਉਹਨਾਂ ਨੂੰ ਆਪਣੇ ਕੋਲ ਬਿਠਾ ਕਰਕੇ ਬੜੇ ਸਨਮਾਨ ਨਾਲ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਕਹਿਣ ਲੱਗੇ, ਆਪਣੇ ਪੁੱਤਰ ਨੂੰ ਆਮ ਪੁੱਤਰ ਨਾ ਜਾਣੋ ਭਾਈ, ਇਹ ਕੋਈ ਆਮ ਬਾਲਕ ਬੱਚਾ ਨਹੀਂ ਹੈ,
1: ਅਵਤਾਰ ਤੋਂ ਹੈ ਘਰ ਮਾਹੀ,
0: ਤੇਰੇ ਘਰ ਦੇ ਵਿੱਚ ਇਹ ਸ੍ਰੇਸ਼ਟ ਅਵਤਾਰ ਜਿਹੜਾ ਹੈ ਪਰਮੇਸ਼ਰ ਖੁਦ ਆਇਆ, ਖੁਦ ਖੁਦਾ ਆਇਆ ਹੈ, ਤੇਰੇ ਘਰ ਵਿੱਚ ਪਰਮੇਸ਼ਰ ਅਵਤਾਰ ਲੈ ਕਰਕੇ ਆਏ ਹਨ।
1: ਜਾਗਿਓ ਕਰੋ ਭਾਗ ਜਗ ਤੇਰੋ,
0: ਤੇਰੇ ਭਾਗ ਜਾਗ ਪਏ ਨੇ, ਬਾਬਾ ਕਾਲੂ ਜੀ ਨੂੰ ਕਹਿੰਦੇ ਨੇ ਤੇਰੇ ਕਈ ਜਨਮਾਂ ਜਨਮਾਂਤਰਾਂ ਦੇ ਭਾਗ ਜਿਹੜੇ ਨੇ ਉਹ ਚੰਗੇ ਹੋਣਗੇ, ਤਾਂ ਜਾ ਕਰਕੇ ਤੇਰੀ ਨਸੀਬਾਂ ਦੇ ਵਿੱਚ ਐਸਾ ਜਿਹੜਾ ਪੁੱਤਰ ਹੈ ਉਹ ਨਾਨਕ ਜੀ ਦੇ ਰੂਪ ਦੇ ਵਿੱਚ ਪ੍ਰਾਪਤ ਹੋਇਆ ਹੈ, ਤੇਰੇ ਵਰਗਾ ਉਸ ਪੂਰੇ ਸੰਸਾਰ ਦੇ ਵਿੱਚ ਕੋਈ ਹੈ ਨਹੀਂ, ਮੈਂ ਤਾਂ ਵੇਖਿਆ ਨਹੀਂ, ਤਨ ਪਾਗ ਜਿਨ੍ਹਾਂ ਦੇ ਘਰ ਵਿੱਚ ਰੱਬ ਪੁੱਤਰ ਬਣ ਕੇ ਆ ਜਾਏ, ਤੇਰੇ ਵਰਗੇ ਪਾਗ ਕਿਸੇ ਦੇ ਨਹੀਂ ਹਨ।
1: ਬਸਨ ਸਾਦਰ ਸੋ ਦੀਜੈ,
0: ਸੋ ਉਸ ਸਮੇਂ ਕਹਿਣ ਲੱਗੇ ਕਿ ਆਸਨ ਬਸਨ, ਆਪਣੇ ਪੁੱਤਰ ਦਾ ਧਿਆਨ ਰੱਖ, ਉਹਨੂੰ ਚੰਗਾ ਆਸਣ ਤੇ ਬਾਸਣ ਕਹਿੰਦੇ ਚੰਗੇ ਬਸਤਰ ਜੋ ਉਹ ਆਖਦਾ ਉਹਨੂੰ ਦੇਣਾ ਕਰ,
1: ਅਵਹੇਲਨ ਹੈ ਤਿਨ ਕੋ ਕੀਜੈ,
0: ਤੇ ਉਹਦੇ ਤੇ ਗੁੱਸਾ ਨਾ ਕਰ ਭਾਈ, ਉਹਦੀ ਅਵਹੇਲਣਾ ਉਹਦਾ ਨਿਰਾਦਰ ਨਾ ਕਰ, ਜੋ ਤੇਰਾ ਪੁੱਤਰ ਕਰਨਾ ਚਾਹੁੰਦਾ ਹੈ, ਜੋ ਨਾਨਕ ਜੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਨ ਦੇ, ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ, ਹੁਣ ਕਹਿੰਦੇ ਉਹਨਾਂ ਦੀ ਨਿਰਾਦਰੀ ਨਾ ਕਰ,
1: ਦੁਰਬਚਨ ਨਾ ਪਾਖੋ,
0: ਤੇ ਆਪਣਾ ਪੁੱਤਰ ਜਾਣ ਕੇ ਕਿਧਰੇ ਨਾ ਖੋਟੇ ਬੋਲ ਨਾ ਬੋਲ, ਦੁਰਬਚਨ ਨਾ ਬੋਲ, ਆਪਣੇ ਮੁਖ ਤੋਂ ਪੈੜੇ ਬੋਲ, ਤਿੰਨਾਂ ਦੇ ਬਾਬਤ ਨਾ ਬੋਲਣੇ ਕਰ,
1: ਪਰਮੇਸ਼ਰ ਸਮ ਸ਼ਰਧਾ ਰੱਖੋ,
0: ਪਰਮੇਸ਼ਰ ਜਾਣ ਕਰਕੇ ਸ਼ਰਧਾ ਰੱਖ, ਇਹ ਕੋਈ ਆਮ ਥੋੜੀ ਹਨ, ਇਹ ਤਾਂ ਖੁਦ ਪਰਮੇਸ਼ਰ ਤੇਰੇ ਘਰ ਵਿੱਚ ਪੁੱਤਰ ਰੂਪ ਵਿੱਚ ਆਏ ਹਨ, ਤੇ ਇਸ ਲਈ ਪਰਮੇਸ਼ਰ ਵਾਂਗੂ ਇਹਨਾਂ ਤੇ ਸ਼ਰਧਾ ਰੱਖ।
1: ਬੁਲਾਰ ਕਾਲੂ ਕੇ ਸਾਥਾ,
0: ਤੇ ਇੰਜ ਜਿਹੜੇ ਨੇ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਨੇ ਬਹੁਤ ਸਮਝਾਉਣ ਦਾ ਯਤਨ ਕੀਤਾ, ਸਾਰੀ ਗੱਲ ਉਹਨਾਂ ਨੂੰ ਦੱਸੀ ਹੈ।
1: ਕਹੀ ਸਰਪ ਕੀ ਸਭਿਅਤ ਗਾਥਾ,
0: ਤੇ ਉਹ ਵੀ ਸਾਰੀ ਗੱਲ ਦੱਸੀ ਹੈ ਸਰਪ ਦੀ, ਜਿਵੇਂ ਸੱਪ ਨੇ ਆ ਕਰਕੇ ਮਹਾਰਾਜ ਜੀ ਨੂੰ ਛਾਂ ਦਿੱਤੀ ਹੈ। ਉਹ ਸ਼ੇਖ ਨਾਗੀ ਸੀ, ਉਹਨੇ ਆ ਕਰਕੇ ਸਾਧਸੰਗਤ ਜੀ ਮਹਾਰਾਜ ਜੀ ਨੂੰ ਛਾਂ ਦਿੱਤੀ, ਆਪਣਾ ਪਰਛਾਵਾ ਦਿੱਤਾ। ਉਹ ਸਾਰੀ ਗੱਲ ਜਿਹੜੀ ਹੈ ਉਹ ਬਾਬਾ ਕਾਲੂ ਜੀ ਨੂੰ ਸਰਵਣ ਕਰਾਈ ਹੈ। ਕਹਿੰਦੇ ਕਿਵੇਂ ਉਹ ਜਿਹੜਾ ਸੱਪ ਨਾ, ਉਹਨੇ ਆਪਣੇ ਪਿੰਡੇ ਤੇ ਆਪਣੇ ਫਣ ਤੇ ਧੁੱਪ ਨੂੰ ਸਹਾਰ ਕਰਕੇ ਤੇਰੇ ਪੁੱਤਰ ਨੂੰ ਛਾਂ ਦਿੱਤੀ ਹੈ, ਇਹ ਕੋਈ ਮਾੜੀ ਮੋਟੀ ਗੱਲ ਹੈ? ਕਹਿੰਦੇ ਆਪ ਇੰਨਾ ਵੱਡਾ ਸਾਪ ਆਪਣਾ ਫਨ ਕੱਢ ਕੇ ਆਪਣੇ ਤੇ ਧੁੱਪ ਸਹਾਰ ਕੇ ਤੇਰੇ ਪੁੱਤਰ ਨੂੰ ਛਾਇਆ ਦਿੰਦਾ ਹੈ। ਤੇ ਸਾਨੂੰ ਵੇਖ ਕਰਕੇ ਫਿਰ ਉਹ ਗੁਪਤ ਹੋ ਗਿਆ, ਚਲਾ ਗਿਆ, ਪਤਾ ਨੀ ਕਿਧਰੇ ਉਹ ਚਲਾ ਗਿਆ ਹੈ।
1: ਸੁਣਕਰ ਕਾਲੂ ਕਹਿਤ ਭਲਾ ਜੂ,
0: ਇਹ ਸੁਣ ਕਰਕੇ ਬਾਬਾ ਕਾਲੂ ਜੀ ਦੇ ਮਨ ਵਿੱਚ ਨਾ ਅਜੇ ਵੀ ਸ਼ਰਧਾ ਨਹੀਂ ਆਈ। ਸਾਧ ਸੰਗਤ ਜੀ ਕਹਿਣ ਲੱਗੇ ਕੋਈ ਨਹੀਂ, ਕਹਿੰਦੇ ਭਲਾ ਹੋ ਗਿਆ, ਚਲਾ ਗਿਆ ਸੱਪ, ਸਾਡੇ ਪੁੱਤਰ ਨੂੰ ਤਾਂ ਕੁਛ ਨਹੀਂ ਹੋਇਆ। ਕਹਿੰਦੇ ਕੋਈ ਨਹੀਂ, ਠੀਕ ਹੈ,
1: ਹੋਏ ਤਾਂ ਜਾਣੀ ਜਾਏ ਕਲਾ ਜੂ,
0: ਮੈਂ ਵੇਖ ਲਾਂਗਾ। ਕਹਿੰਦੇ ਜੇ ਇਹਦੇ ਵਿੱਚ ਕਲਾ ਹੋਏਗੀ ਨਾ ਤਾਂ ਇਹ ਜ਼ਰੂਰ ਮੈਨੂੰ ਵਿਖਾ ਦੂਗਾ। ਜੇ ਸੱਚੀ ਇਹ ਕਲਾਵਾਨ ਹੋਏਗਾ, ਸ਼ਕਤੀਆਂ ਦਾ ਮਾਲਕ ਹੋਏਗਾ, ਇਹ ਪਰਮੇਸ਼ਰ ਦਾ ਰੂਪ ਹੋਏਗਾ, ਤੇ ਆਪੇ ਮੈਨੂੰ ਪਤਾ ਲੱਗ ਜਾਣਾ ਹੈ। ਇੰਜ ਚਲਾ ਗਿਆ ਜੀ ਰਾਏ ਬੁਲਾਰ ਜੀ ਦੇ ਕੋਲ, ਬਾਬਾ ਕਾਲੂ ਜੀ ਚਲੇ ਗਏ। ਮਨ ਦੇ ਵਿੱਚ ਅਸ਼ਰਧਾ ਤਾਰਨ ਕੀਤੇ, ਸ਼ਰਧਾ ਨਹੀਂ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ। ਰੱਬ ਜਿਹੜਾ ਹੈ ਨਾ ਪੁੱਤਰ ਰੂਪ ਵਿੱਚ ਮਿਲ ਗਿਆ, ਤਾਂ ਵੀ ਕਹਿੰਦੇ ਅਜੇ ਤੱਕ ਸ਼ਰਧਾ ਮਨ ਵਿੱਚ ਨਹੀਂ ਪ੍ਰਗਟ ਹੋਈ ਹੈ।
1: ਮਾਇਆ ਮੋਹ ਪ੍ਰਬਲ ਜਿਹ ਭਾਰੀ,
0: ਜਿਨ੍ਹਾਂ ਦੇ ਮਨ ਵਿੱਚ ਅਜੇ ਵੀ ਮਾਇਆ ਦਾ ਜਿਹੜਾ ਹੈ ਨਾ ਪ੍ਰਬਲ ਬਹੁਤੀ ਵਾਸਾ ਹੈ, ਅਜੇ ਮਾਇਆ ਦੇ ਵਿੱਚ ਹੀ ਹਨ। ਕਹਿੰਦੇ ਉਹਨਾਂ ਦੀ ਵੀ ਕੀ ਗਲਤੀ ਹੈ, ਬਾਬਾ ਕਾਲੂ ਜੀ ਦੀ ਵੀ ਕਹਿੰਦੇ ਕੀ ਗਲਤੀ ਹੈ, ਉਹਨਾਂ ਦੀ ਕੋਈ ਜਿਹੜੀ ਗਲਤੀ ਨਹੀਂ ਗੀ। ਕਾਰਨ ਇਹ ਮਾਇਆ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ, ਇਹ ਜਿਹਨੂੰ ਪ੍ਰੇਰਦੇ ਨੇ ਉਹੀ ਉਹਨਾਂ ਨੂੰ ਆ ਕਰਕੇ ਮਿਲ ਸਕਦਾ। ਸਤਸੰਗ ਜੀ ਵੀ ਨਹੀਂ ਕੋਈ ਮਿਲ ਸਕਦਾ। ਤੁਸੀਂ ਹਜ਼ੂਰ ਸਾਹਿਬ ਆਏ ਹੋ, ਸੱਚ ਜਾਣਿਓ। ਸਤਸੰਗ ਜੀ ਹੁਣੀ ਸੰਗਤ ਜਿਹੜੀ ਹੈ ਨਿਗਾਹ ਗਈ, ਕੁਝ ਚਿਰ ਪਹਿਲਾਂ ਦਰਸ਼ਨ ਕਰਕੇ ਗਏ ਸੀਗੇ, ਅਤੇ ਇੱਕ ਦਿਨ ਗੱਲਬਾਤ ਚੱਲ ਰਹੀ ਸੀ ਉਹਨਾਂ ਨਾਲ। ਕਹਿੰਦੇ ਬਾਬਾ ਜੀ ਸਾਡੀ ਨਾ ਭੈਣ ਹੈ, ਹੁਣ ਭੈਣ ਕੀ ਉਹ ਤਾਂ ਵਿਆਹੀ ਵੀ ਗਈ, ਅਗਾਂਹ ਉਹਦੇ ਬੱਚੇ ਵੀ ਹੋ ਗਏ, ਉਹਦੇ ਬੱਚੇ ਵੀ ਵਿਆਹੇ ਗਏ, ਪੋਤਰੇ ਵੀ ਹੋ ਗਏ। ਕਹਿੰਦੇ ਜਦੋਂ ਮੈਂ ਛੋਟੀ ਸੀ ਨਾ, ਕਹਿੰਦੇ ਉੱਧਰੋਂ ਮਨਮਾੜ ਤੋਂ ਟ੍ਰੇਨ ਜਿਹੜੀ ਹੈ ਦੂਜੀ ਫੜ ਕੇ ਇੱਧਰ ਆਉਣਾ ਪੈਂਦਾ ਸੀ। ਕਹਿੰਦੇ ਮੇਰੀ ਭੈਣ ਦਾ ਟਿਕਟ ਹੋਇਆ, ਮੇਰਾ ਨਹੀਂ ਸੀ ਹੋਇਆ, ਅਤੇ ਉਦੋਂ ਕਹਿੰਦੇ ਉਹਦੇ ਕੋਈ ਖਰਾਬੀ ਹੋ ਗਈ, ਕੋਈ ਜਿਹੜਾ ਹੈ ਉਹ ਥੋੜ੍ਹੀ ਜਿਹੀ ਢਿੱਲੀ ਹੋ ਗਈ, ਅਤੇ ਉਹਦੇ ਥਾਂ 'ਤੇ ਮਾਪਿਓ ਨੇ ਮੈਨੂੰ ਕਿਹਾ ਕਿ ਤੂੰ ਚੱਲ। ਅਤੇ ਕਹਿੰਦੇ ਉਸ ਦਿਨ ਅਸੀਂ ਆਏ ਸੀਗੇ, ਕਈ ਪੁਰਾਣੀ ਗੱਲ ਸਾਧ ਸੰਗਤ ਜੀ, ਸਾਨੂੰ 80 ਦੀ ਗੱਲ ਹੈ। ਕਹਿੰਦੇ ਉਦੋਂ ਅਸੀਂ ਆਏ ਅਤੇ ਮੇਰੀ ਭੈਣ ਕਹਿੰਦੇ ਉਦੋਂ ਰਹਿ ਗਈ, ਉਹਦਾ ਸਰੀਰ ਨੇ ਸਾਥ ਨਹੀਂ ਦਿੱਤਾ, ਥੋੜ੍ਹੀ ਜਿਹੀ ਢਿੱਲੀ ਹੋ ਗਈ ਸਰੀਰ ਕਰਕੇ। ਕਹਿੰਦੇ ਅੱਜ ਤੱਕ ਰਹਿ ਗਈ, ਹਰ ਵਾਰੀ ਅਸੀਂ ਕਹਿੰਦੇ ਚੱਲ ਦਰਸ਼ਨ ਕਰ ਆ ਮੇਰੇ ਨਾਲ, ਕਹਿੰਦੇ ਜਿੰਨੇ ਵਾਰੀ ਟਿਕਟ ਕੱਢ ਦੇ ਉਹਨੇ ਵਾਰੀ ਕਹਿੰਦੇ ਕੁਛ ਨਾ ਕੁਛ ਅੱਗੇ ਸਾਧ ਸੰਗਤ ਜੀ ਕਰੇ, ਜਿਹੜਾ ਹੈ ਉਹ ਕੋਈ ਨਾ ਕੋਈ ਐਸੇ ਔਕੜ ਆ ਜਾਂਦੇ ਨੇ। ਇਹ ਦਰਸ਼ਨ ਸੌਖੇ ਨਹੀਂ ਆਉਂਦੇ, ਇਹ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਆਉਂਦੇ ਨੇ ਨਾ ਉਹਨਾਂ ਨੂੰ ਹੀ ਰੱਬ ਦਰਸ਼ਨ ਦਿੰਦਾ। ਸੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਹੱਥ ਦੇ ਵਿੱਚ ਮਾਇਆ ਹੈ, ਉਹ ਜਿਹਨੂੰ ਪ੍ਰੇਰਦੇ ਨੇ ਨਾ ਉਹੀ ਦਰਸ਼ਨਾਂ ਨੂੰ ਆ ਸਕਦਾ। ਸੋ ਇੱਥੇ ਕਵੀ ਜੀ ਉਹੀ ਗੱਲ ਕਹਿ ਰਹੇ ਨੇ, ਕਹਿੰਦੇ ਕੀ ਕਰੀਏ, ਰਾਏ ਬੁਲਾਰ ਨੇ ਦਰਸ਼ਨ ਕੀਤੇ, ਕਿਹਾ ਕਿ ਮੈਂ ਤਾਂ ਪਰਮੇਸ਼ਰ ਰੂਪ ਜਾਣਿਆ, ਅਤੇ ਸਾਧ ਸੰਗਤ ਜੀ ਅੱਗੇ ਫਿਰ ਉਹ ਜਿਹੜੇ

ਹੱਥ ਵਿੱਚ ਹੈ। ਸੋ ਇੱਥੇ ਹੀ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ, ਅੱਜ ਦੇ ਵਿਚਾਰਾਂ ਦੀ ਕਥਾ ਦੀ ਸਮਾਪਤੀ ਹੈ। ਇੱਕਣੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਕਰੋ। ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਜੋਗੇ ਜੀ, ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਅੱਗੇ ਤੋਂ ਸਮਤ ਬਖਸ਼ਣਾ

ਰਾਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨਾ ਕਾਰਜ ਰਾਸ ਕਰਨੇ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸੁਰਤ ਲਾਇਵਾਂ ਦੇ ਹੁਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ

0: कचरा एकदम बढ़ते रहेंगे कचरा, तो
1: अच्छा
0: पहाड़ भी।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ, ਸਭ ਦਿਆਵਹਿ ਸਭ ਦਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਪਾਏ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀਅ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਦ ਬਿੰਦੂ ਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ। ਪਾਣੀ ਪਾਵਕ ਤਿਨ ਹੈ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹ ਡੂਬੀ ਅਲੇ, ਮਨ ਏਕ ਨ ਚੇਤਸ ਮੋੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਾਂ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੈ ਕਤੈ ਨਕਾਮ। ਮਲ ਸਾਧ ਸੰਗਤ ਭਜ ਕੇਵਲ ਨਾਮ, ਸ਼ਰਨ ਜਾਮ ਲਾਗ ਭਉ ਜਲ ਤਰਨ ਕੈ। ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁੱਤੇ ਬਾਨ ਸੌ ਦਊਅਰ ਕਰ, ਕਾਠ ਦਇਓ ਅਸ ਦੁਜ ਨਰ ਨਾਹਰ। ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ। ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ ਭਵਨ ਕੇ ਸਿਰਜਣ ਹਾਰੇ, ਦਾਸ ਜਾਨ ਮੋਹਿ ਲਿਹੋ ਉਬਾਰੇ। ਕਬਿਉ ਬਾਛ ਬੇਨਤੀ ਛਉ ਪਈ, ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਉ ਚਿਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਗਾਵੋ, ਆਪ ਹਾਥ ਦੈ ਮੋਹੇ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰ ਤਾਰਾ। ਮੋਰ ਅੱਛਾ ਨਿਜ ਕਰ ਦੈ ਕਰੀਐ, ਸਭੈ ਰਨ ਕਉ ਆਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈਂ ਛਾੜ ਕੋਈ ਅਵਰ ਨਾ ਦਿਆਉਂ, ਜੋ ਬਰ ਚਾਉਂ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ। ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜੋਂ ਕਰਿਓ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਛੀਟੀ ਤੇ ਕੁੰਚਰੀਅ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪੜ ਪੜ ਕੀ ਜਾਣੈ। ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੀ, ਆਪ ਆਪਨੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਬੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨ ਅਨਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿਭ। ਆਪ ਆਪਨੀ ਬੁਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਧ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਰੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਭੁਜ ਖਾਨ ਬਹੁਰ ਰਚ ਦੀਨੀ। ਕਾਉਂ ਫੂਲ ਰਾਜਾ ਹੋਇ ਬੈਠਾ, ਕਾਉਂ ਸਿਮਟ ਭਇਓ ਸੰਕਰ ਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜੁਗਾਦ ਸਰੂਪ ਸਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਤੁਪਾਤਾ, ਸਕਲ ਮਲੇਛ ਕਰੋ ਰਣ ਘਾਤਾ। ਜੇ ਉਸ ਦੁਜ ਤਉ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਏ ਮਰੇ। ਪੁਰਖ ਜਾਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧੀਐ ਹੈ, ਤਾਂ ਕੀ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ।
ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਘਰ ਮੂੰਹ ਸਭ ਹੋਈ ਦੁਸ਼ਟ ਛਾ ਛੈ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ।

ਦਲਹ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਜ ਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਦ ਫਲ ਪਾਵੇ ਸੋਈ ਦੁਖ ਨਾ ਤੁਸੈ ਬਿਆਪ

ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਏ ਮਨ ਕਰਮ ਬਚਨ ਵਿਚਾਰ ਚੌਪਈ ਮਨ ਅਗਨ ਸਹਿ ਪ੍ਰਥਮ ਬਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ ਕਾਨ ਸੁਨੈ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨਸੋ ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਂਹ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਿਤ ਪਰਿਯੈ ਚੁਨ ਚੁਨ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖ ਆਪ ਮੁਹਿ ਔਰ ਨਾ ਦਲੈ ਤੁਮ ਮਮ ਕਰੋ ਸਦਾ ਪ੍ਰਿਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪ ਨਾ ਮੁਝੈ ਨਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਇ ਹਾਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਿਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੈ ਹਾਥ ਉਬਾਰੋ ਹਮਰੇ ਸਭ ਬੈਰਿਨ ਸੰਘਾਰੋ ਪ੍ਰਥਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੀ ਏਕ ਹੈ, ਬਿਵਿਚਾਰ ਕਿਛੁ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ, ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ, ਬਚਨ ਕਹ ਸੁਰ ਨਿਆਏ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤੁੜ ਧਿਆ ਹੈ ਸੰਤ। ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿਨ ਬਿਧੀਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦੈ, ਜੈ ਤਹ ਭਏ ਸਹਾਇ ਦੋਹਰਾ। ਠੀਕਰ ਫੋਰ ਦਲੀਸ ਸਿਰ, ਪ੍ਰਭੁਰ ਕੀਆ ਭਿਆਨ। ਤੇਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ।

ਮਾਨ ਬਨੈ ਅਤ ਹੀਰਨ ਮੈਂ ਤਵ ਜੂਝ ਮਰੋਂ ਦੋਹਰਾ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਧ ਕੇ ਚਾਏ ਸਵਈਆ। ਧਨ ਜੀਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ।

ਆਖ ਤਰਿ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹਿ ਆਮ ਏਕ ਨਾ ਜਾਣਿਓ। ਸ਼੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮਨਾ ਕਹੋ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕਹੋ ਛਾੜ ਕਹਿ ਗਹੋ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ।

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੈ ਜੇ ਕੋ ਵੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਫਤਿਹ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮਕੇ ਦੂਤ ਨਾਏ ਤੇਰੇ ਛੱਡ ਜਾਹੇ ਭਾਉ ਜਲ ਬਿਖਮ ਅਸਗਾਹੁ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਦਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜੋ ਹਾਜ਼ਰਾ ਜੋ ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਦੇਖ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ, ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੌਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗਨ ਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾ, ਦਰਸ਼ਨ ਦਾਰ ਮਿਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖਤ ਸੱਚ ਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਹਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਧਾਉਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਬੁਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਰ ਭੁਗਤੇ ਸੋਯਾਮ ਬਹੁ ਸੁਭੰਗ ਸਰਵਦਾ ਸਰਵ ਜੁਗਤੇ ਦੁਕਾਲੰਗ ਪ੍ਰਣਾਸੀ
1: ਦਇਆਲੰਗ ਸਰੂਪੇ ਸਦਾ ਅੰਗ ਸੰਗੇ ਆਪੰਗ ਵਿਭੂਤੇ ਦੇਖ ਤੇ ਗੁਪਤ ਅਨੁਸਤਿ ਅਜਾਨ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਜੀ ਸਹਾਇ ਦਰਬਾਰ ਮੇ ਤੇਰੋ ਦਰਬਾਰਾ।

0: 내가 갈리바바 불라 승진 행승지다.
1: 뭐?

0: ਸ੍ਰੀ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ
1: ਬੋਲੇ।

0: तीर दस बादशाह साहेब श्री गुरु गोबिंद सिंह जी महाराज
1: बोले।

0: কেরবান কালকে দর্শন আমি দান শ্রী গুরু গোবিন্দ সিং নিমা
1: বলে।

ਸਾਰ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਅਸੇ ਸੁਖੰਕ ਬੰਕੇ ਅੰਕ ਬੰਧ ਅੰਧ ਉਠਹੀ ਵਿਸੇਖ ਦੇਵ ਤਾਰ ਵੀਰ ਬਾਣ ਧਰ ਬਠੀਰ ਸਾਵਲ ਛੰਦ ਸਵੈ ਸਖਤ ਐਕੈ ਚਲੇ ਸੀਸ ਨਿਆਕੈ ਮਹਾਂ ਅਸਤ੍ਰ ਧਾਰੇ ਮਹਾਂਵੀਰ ਮਾਰੇ ਮੁਖੰਗ ਰਗਤ ਨੈਣੰ ਬਕੈ ਬੰਕ ਬੈਣੰ ਤਰੇ ਅਸਤ੍ਰ ਪਾਣੰ ਕਟਾਰੀ ਕਿਰਪਾਣੰ ਉਤੈ ਦੈਂਤ ਲਗਾਜੇ ਤੁਰੀ ਨਾਦ ਬਾਜੇ ਤਰੇ ਚਾਰ ਚਰਮੰਗ ਸਰਜੇ ਕਰੂਰ ਬਰਮੰਗ ਚਹੁ ਔਰ ਗਰਜੇ ਸਵੈ ਦੇਵ ਲਰਜੇ ਉਠੇ ਤਿਛ ਤੀਰੰਗ ਕਟੇ ਚੌਰ ਚੀਰੰਗ ਰਸੰਗ ਰੁਦਰ ਰਤੇ ਮਹਾਂ ਤੇਜ ਤਤੇ ਕਰੀ ਬਣ ਬਰਖੰਗ ਭਰਈ ਦੇਵ ਹਰਖੰਗ ਤੇ ਦੇਵ ਮਾਰੇ ਉਤੈ ਸਿੰਘ ਫਹਾਰੇ ਗਣੰ ਗੁੜ ਗਰਜੈ ਸਵੈ ਦੈਤ ਲੜਜੇ ਭਾਈ ਬਾਣ ਬਰਖਾ ਗਏ ਜੀਤ ਕਰਖਾ ਸਵੈ ਦੁਸ਼ਟ ਮਾਰੇ ਮਈਆ ਸੰਤ ਬਾਰੇ ਨਿਸੁੰਭੰਗ ਸੰਘਾਰਿਓ ਦਲੰਗ ਦੈਤ ਮਾਰਿਓ ਸਵੈ ਦੁਸ਼ਟ ਪਾਜੇ ਤੈ ਸਿੰਘ ਗਾਜੇ ਭਾਈ ਪਹੁ ਬਰਖਾ ਗਏ ਜੀਤ ਕਰਖਾ ਜਯੰ ਸੰਤ ਜੰਪੈ ਤਰਸੇ ਦੈਤ ਕੰਪੈ ਇਹ ਸ੍ਰੀ ਬਚਿਤ ਨਾਟਕ ਚੰਡੀ ਚਰਿਤਰੇ ਨਿਸੁੰਭ ਵਧੇ ਪੰਚਮੋ ਤਿਹਾਇ ਸੰਪੂਰਨ ਮਸਤ ਸੋਭ ਮਸਤ ਆਫ ਜੁਆਥ ਸੋਮਭ ਜੋਤ ਕਥਨੰਗ ਭੁਜੰਗ ਪ੍ਰਿਆਤ ਛੰਦਾ ਲਘੁੰ ਪ੍ਰਾਤ ਜੁਜਿਓ ਸੁਨਿਓ ਸੁੰਭ ਰਾਯੰ ਸਜੇ ਸ਼ਸਤ੍ਰ ਅਸਤ੍ਰੰ ਚੜਿਓ ਚੌਂ ਪਚਾਯੰ ਪਯੋ ਨਾਦ ਉੱਚੰ ਰਹਿਓ ਪੂਰ ਗੈਣੰ ਤਰਸੇ ਦੇਵਤਾ ਦੈਤ ਕੰਪਿਓ ਤ੍ਰਿਨੈਣੰ ਡਰਿਓ ਚਾਰ ਬਖਤਰੰਗ ਤਰਿਓ ਦੇਵ ਰਾਯੰ ਡਿਗੇ ਪਬ ਸਰਬੰਗ ਸਜੇ ਸ਼ੁਭ ਸਾਜੰਗ ਪਰੇ ਹੋ ਦੈ ਕੈ ਪਰੇ ਲੋਕ ਰੋਹੰਗ ਮਨੋ ਮੇਰ ਕੋ ਸਤਵੋ ਸਰਿੰਗ ਸੋਹੰਗ ਸਜਿਓ ਸੈਣ ਸੁੰਭੰਕਿਓ ਨਾਦ ਉਚੰਗ ਸੁਣੇ ਗਰਭਣੀਆਨ ਕੇ ਗਰਭ ਮੁਚੰਗ ਪਰਿਓ ਲੋਕ ਰੋਹੰਗ ਉਠੇ ਸ਼ਸਤ੍ਰ ਝਾਰੰਗ ਚਵੀ ਚਾਵੜਾ ਡਾਕਣੀਅੰਗ ਡਕਾਰੰਗ ਬਹੇ ਸ਼ਸਤ੍ਰ ਅਸਤ੍ਰੰ ਕਟੇ ਚਰਮ ਬਰਮੰਗ ਭਲੇ ਕੈ ਨਿਬਾਹਯੋ ਪਟੰਗ ਸਵਾਮ ਧਰਮੰਗ ਉਠੀ ਕੁਬਜੂਹੰ ਗਿਰੇ ਚੌਰ ਚੀਰੰਗ ਉਲਰੇ ਤਛ ਮੁਛੰਗ ਪਰੀ ਗਛ ਤੀਰੰਗ ਗਿਰੇ ਅੰਕੁਸੰਗ ਬਾਰੁਣੰਗ ਵੀਰ ਖੇਤੰਗ ਨਚੇ ਕੰਧ ਹੀਣੰ ਕਬੰਧੰ ਅਚੇਤੰਗ ਉਡੈ ਕ੍ਰਿਤ ਬ੍ਰਿਦੰਗ ਰੜੈ ਕੰਕ ਬੰਕੰਗ ਪਕਾ ਪੁੰਕ ਫੇਰੀ ਡਹ ਡੂ ਡੰਕੰਗ ਟਕਾ ਟੁਕ ਟੋਪੰਗ ਟਕਾ ਟੁਕ ਢਾਲੰਗ ਤਛਾ ਮੋਛ ਤੇਗੰ ਬਕੈ ਵਿਕਰਾਲੰਗ ਹਲਾ ਚਾਲ ਵੀਰੰਗ ਧਮਾ ਧਮ ਸਾਂਗੰਗ ਪਰੀ ਹਾਲ ਹੋਲੰਗ ਸੁਣਿਓ ਲੋਕ ਨਾਗੰਗ ਡਕੀ ਡਾਕਣੀ ਜੋਗਣੀਅੰਗ ਬਿਤਾਲੰਗ ਨਚੇ ਕੰਧ ਹੀਣੰ ਕਬੰਧੰਗ ਕਪਾਲੰਗ ਹਸੇ ਦੇਵ ਸਰਵੰਗ ਰਿਸਿਓ ਦਾਨਵੇ ਸੰਘ ਕਿਧੋ ਅਗਨ ਜਵਾਲੰਗ ਪਯੋ ਆਵੇ ਸੰਘ ਦੋਹਰਾ ਸੁੰਭਾ ਸੁਰ ਜੇਤਿਕ ਅਸੁਰ ਪਠੈ ਕੋਪ ਬਢਾਏ ਤੇ ਦੇਵੀ ਸੁਖਤ ਕਰੇ ਬੂੰਤ ਬਾਕੀ ਨਿਆਏ ਨਰਾਜ ਛੰਦਾ ਸੋ ਵੀਰ ਸੈਣ ਸੱਚ ਕਹਿ ਚੜਿਓ ਸੁਗੋਬ ਗਜ ਕਹਿ ਚੜਿਓ ਸੋ ਸ਼ਸਤ੍ਰ ਧਾਰ ਕਹਿ ਪੁਕਾਰ ਮਾਰ ਮਾਰ ਕਹਿ ਸੰਗੀਤ ਮਧੁਭਾਰ ਛੰਦ ਕਾਕੜਦੰਗ ਕੜਾਕ ਤਾਕੜਦੰਗ ਤੜਾਕ ਸਾਕੜਦੰਗ ਸੁਬੀਰ ਗਾਗੜਦੰਗ ਹੀਰਾ ਨਾਗੜਦੰਗ ਨਿਸ਼ਾਨ ਜਾਗੜਦੰਗ ਜੁਝਾਨ ਨਾਗੜ ਦੀ ਨਿਹੰਗ ਪਾਗੜ ਦੀ ਪਲੰਗ ਤਾਕੜ ਦੀ ਤਮਕ ਲਾਹਕੜ ਦੀ ਲਾਹਕ ਕਾਕੜਦੰਗ ਕਿਰਪਾਨ ਬਾਹੇ ਜੁਆਨ ਖਾਗੜ ਦੀ ਖਤੰਗ ਨਾਗੜ ਦੀ ਨਿਹੰਗ ਸ਼ਾਗੜ ਦੀ ਛੁਟੰਤ ਆਗੜ ਦੀ ਉਡਾਂਤ ਪਾਕੜ ਦੀ ਪਵੰਗ ਸਾਗੜ ਦੀ ਸਵਭੰਗ ਜਾਗੜ ਦੀ ਜੁਆਨ ਝਾਗੜ ਦੀ ਝੁਝਾਨ ਝਾਗੜ ਦੀ ਝੜੰਗ ਕਾਗੜ ਦੀ ਕੜੰਗ ਤਾਗੜ ਦੀ ਤੜਾਕ ਚਾਗੜ ਦੀ ਚਟਾਕ ਕਾਗੜ ਦੀ ਕਪਾਕ ਭਾਗੜ ਦੀ ਪਭਾਗ ਕਾਗੜਦੰਗ ਕਪਾਲ ਨੱਚੀ ਬਿਗਰਾਲ ਨਰਾਜ ਛੰਦ ਅਨੰਤ ਦੁਸ਼ਟ ਮਾਰੀ ਅੰਗ ਬੇਅੰਤ ਸੋ ਕਟਾਰੀ ਅੰਗ ਬੰਧ ਅੰਧ ਉੱਠੀ ਅੰਗ ਵਿਸੇਕ ਬਾਣ ਬੁੱਠੀ ਅੰਗ ਕੜਾਕ ਕਰਮਕ ਅੰਗ ਉਧੰਗ ਸੜਾਕ ਸਹਿਥੀ ਜੁਦੰਗ ਬੇਅੰਤ ਬਾਣ ਬਰਖੇ ਅੰਗ ਵਿਸੇਖ ਬੀਰ ਬਰਖੇ ਅੰਗ ਸੰਗੀਤ ਨਰਾਜ ਛੰਦ ਕੜਾ ਕੜੀ ਕਿਰਪਾਣੇ ਅੰਗ ਜਟਾ ਜੁਟੀ ਜਵਾਣੇ ਅੰਗ ਸੋ ਵੀਰ ਜਾਗੜਦੰਗ ਜਗੇ ਲੜਾਕ ਲਾਗੜਦੰਗ ਪੈਗੇ ਰਸਾਵਲ ਛੰਦ ਚਮੀ ਤੇਗ ਝਟੰਗ ਸ਼੍ਰੀ ਸ਼ਿਵਰ ਛੁੱਟੰਗ ਗੁਰੀ ਗੁਰਜ ਗੁਰੰਗ ਗੁਰਜ ਗਟੰਗ ਪਿਲੰਗੰਗ ਪਿਸਾ ਟੰਗ ਕਿਤੇ ਸ਼ੁਰਨ ਚਟੰਗ ਕਿਤੇ ਸੀਸ ਫੁਟੰਗ ਹੂੰ ਹੋ ਛੁੱਟੰਗ ਹੂੰ ਵੀਰ ਉੱਠੰਗ ਕਹੂੰ ਧੂਰ ਲੁਟੰਗ ਕਿਤੇ ਮਾਰ ਰਟੰਗ ਬਣੈ ਜਸ ਪਟੰਗ ਕਿਤੇ ਪੇਟ ਫਟੰਗ ਭਜੈ ਛਤਰ ਥਟੰਗ ਕਿਤੇ ਖੂਨ ਖਟੰਗ ਕਿਤੇ ਦੁਸ਼ਟ ਦਟੰਗ ਫਿਰੇ ਜਿਉਂ ਹਰ ਟੰਗ ਸਜੇ ਸੂਰ ਸਾਰੇ ਮੈਂ ਖਵਾਸ ਤਾਰੇ ਲਏ ਖਗ ਆਰੇ ਮਹਾਰੋ ਵਾਰੇ ਸਹੀ ਰੂਪ ਕਾਰੇ ਮਨੋ ਸਿੰਧ ਖਾਰੇ ਕਈ ਬਾਰ ਗਾਰੇ ਸੋ ਮਾਰੰਗ ਉਚਾਰੇ ਭਵਾਨੀ ਪਛਾਰੇ ਜਵਾ ਜੇ ਮਜਾਰੇ ਬੜੀ ਲੁਝਾਰੇ ਹਤੇ ਜੇ ਹੀ ਵਾਰੇ ਕੰਗ ਬਾਰ ਟਾਰੇ ਠਮੰਗ ਠੁਕ ਠਾਰੇ ਬਲੀ ਮਾਰ ਡਾਰੇ ਢਮਕੇ ਢਡਾਰੇ ਬਹੇ ਬਾਣਨੀ ਆਰੇ ਕਿਤੇ ਤੀਰ ਤਾਰੇ ਲਖੇ ਹਾਥ ਬਾਰੇ ਦੀਵਾਨੇ ਦਿਦਾਰੇ ਹਣੇ ਭੂਮ ਪਾਰੇ ਕਿਤੇ ਸਿੰਘ ਫਾਰੇ ਕਿਤੇ ਆਪ ਬਾਰੇ ਜਿਤੇ ਦੈਤ ਭਾਰੇ ਤਿਤੇ ਅੰਤ ਹਾਰੇ ਬੜੇ ਹੀ ਬੜੀਆ ਬੜੇ ਹੀ ਅੜਿਆਰੇ ਅਖਰੇ ਹੀ ਬਰਿਆਰੇ ਕਰੂ ਰੰਗਰਾਰੇ ਲਪਕੇ ਲਲਾਰੇ ਹਰੀ ਰੇ ਹਰਿਆਰੇ ਹਣੇ ਕਾਲ ਪਾਰੇ ਭਜੇ ਲੋਹ ਵਾਰੇ ਦੋਹਰਾ ਇਹ ਵਿਧ ਦੁਸ਼ਟ ਪ੍ਰਚਾਰ ਕੈ ਸ਼ਸਤ੍ਰ ਅਰਥ ਕਰ ਦੀਨਾ ਬਾਣਾ ਬੂੰਦ ਪ੍ਰਥਮੈ ਬਰਖ ਸਿੰਘ ਨਾਦ ਪੁਨਕੀਨ ਸਾਵਲ ਛੰਦ ਸੁਣਿਓ ਸੁੰਭ ਰਾਜੰਗ ਚੜਿਓ ਚੌਂਪ ਚਾਯੰਗ ਸਜੇ ਸ਼ਸਤ੍ਰ ਪਾਣੰਗ ਚੜੇ ਜੰਗ ਜਵਾਨੰਗ ਲਗੇ ਢੋਲ ਟੰਕੇ ਕਮਾਣੰਗ ਕੜੰਕੇ ਪਏ ਨੰਦ ਨਾਦੰਗ ਤੁੜੰਗ ਨਿਰਵਿਖਾਦੰਗ ਚਮਕੀ ਕਿਰਪਾਨੰਗ ਹਟੇ ਤੇਜ ਮਾਣੰਗ ਮਹਾਂਵੀਰ ਹੁੰਕੇ ਸੁਨਿਸ਼ਾਨ ਦਰੁੰਕੇ
ਚਾਹੂੰ ਔਰ ਕਰ ਜੇ ਸਭੈ ਦਿਆਤ ਲੜ ਜੇ ਸਰੰਗ ਧਾਰ ਬਰਖੇ ਮਈਆ ਪਾਉਣ ਬਰਖੇ ਦੋ ਚੌਪਈ ਜੇ ਲੈ ਸ਼ਾਸਤਰ ਸਾਮੂਹੇ ਤਏ ਤਿਥੇ ਨਿਧਨ ਕੋ ਪ੍ਰਾਪਤ ਪਾਏ ਚਮਕਤ ਪਈ ਅਸਨ ਕੀ ਧਾਰਾ ਪਵ ਕੇ ਰੋਂਡ ਮੁੰਡ ਬਿਕਰਾਰਾ ਦੋਹਰਾ ਹੈ ਗੈ ਰਥ ਪੈਦਲ ਕਟੇ ਬਚਿਓ ਜੀਵਤ ਨਾ ਕੋਏ ਤਬ ਆਪੇ ਨਿਕਸਿਓ ਨਿਰਪਾਤਾ ਸੁਮ ਕਰੈ ਸੋ ਹੋਏ ਚੌਪਾਈ ਸ਼ਿਵ ਦੂਤੀ ਇਤ ਦੁਰਗਾ ਬੁਲਾਈ ਕਾਨ ਲਾਗ ਨੀ ਕਹਿ ਸਮਝਾਈ ਸ਼ਿਵ ਕੋ ਭੇਜ ਦੇ ਦੀਜੀਐ ਤਹਾਂ ਦੈਤ ਰਾਜ ਇਸਤਤ ਹੈ ਜਹਾਂ ਸ਼ਿਵ ਦੂਤੀ ਜਬ ਇਮ ਸੁਨ ਪਾਵਾ ਸਿਵੈ ਦੂਤ ਕਰ ਉਤੈ ਪਠਾਵਾ ਸ਼ਿਵ ਦੂਤੀ ਤਾਂ ਤੇ ਭਯੁ ਨਾਮਾ ਜਾਨਤ ਸਕਲ ਪੁਰਖ ਅਰਬਾਮਾ ਸ਼ਿਵ ਕਈ ਦੈਤ ਰਾਜ ਸੁਨਬਾਤਾ ਇਹ ਬਿਤ ਕਹੋ ਤੁਮੋ ਜਗਮਾਤਾ ਦੇਵਨ ਕੋ ਦੈ ਕਹਿ ਠਕੁਰਾਈ ਕਹਿ ਮਾਂਡੋ ਹਮ ਸੰਗ ਲੜਾਈ ਦੈਤ ਰਾਜ ਇਹ ਬਾਤ ਨ ਮਾਨੀ ਆਪ ਚਲੇ ਜੂਜਨ ਅਭਿਮਾਨੀ ਗਰਜਤ ਕਾਲ ਕਾਲ ਜਿਉਂ ਜਹਾਂ ਪ੍ਰਾਪਤ ਭਇਓ ਅਸੁਰਪਤ ਹਾਂ ਚਮਕੀ ਤਾਂ ਅਸਨ ਕੀ ਤਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ ਫਰਕੇ ਅੰਧ ਕਬੰਧ ਚੇਤਾ ਭਿਬਰੇ ਭੈਰਵ ਭੀ ਮਨੇਕਾ ਤੁਰ ਹੀ ਢੋਲ ਨਗਾਰੇ ਬਾਜੇ ਭਾਂਤ ਭਾਂਤ ਜੋ ਧਾਰਨ ਗਾਜੇ ਡੱਡ ਡਫ ਡਮਰੂ ਡੁਗਡੁਗੀ ਗਈ ਨਾਇ ਨਫੀਰੀ ਜਾਤ ਨਾ ਗਰੀ ਮੰਦ ਬਹਾਰ ਹੁੰਕੇ ਕਿਕਾਣ ਧੁੰਕੇ ਨਿਸ਼ਾਨ ਸਜੇ ਸੁਬੀਰ ਗਜੇ ਗਹੀਰ ਸੁਜੇ ਨਿਜਹਕ ਬਜੇ ਵਕ ਸਜੇ ਸੁਬਾ ਛਰੇ ਸ਼ਾਹ ਕੱਟੇ ਕਿਕਾਣ ਫੁੱਟੇ ਚਵਾਣ ਸੂਲੰਗ ਸੜਾ ਕੁੱਠੇ ਕੜਾਕ ਗਜੇ ਜਵਾਨ ਬਜੇ ਨਿਸ਼ਾਨ ਸਜੇ ਗਜੇਂਦਰ ਗਜੇ ਗਜੇਂਦਰ ਭਜੰਗ ਪ੍ਰਿਆਤ ਛੰਦ ਫਿਰੇ ਬਾਜੀਅੰਗ ਤਾਜੀਅੰਗ ਇਤ ਉਤੰਗ ਗਜੇ ਬਾਰੁਣੰਗ ਦਾਰੁਣੰਗ ਰਾਜ ਪੁੱਤਰੰਗ ਬਜੇ ਸੰਖ ਪੇਰੀ ਉੱਠੇ ਸੰਖ ਨਾਦੰਗ ਰਣੰਗ ਕੈ ਨਫੀਰੀ ਤੁਣੰਗ ਨਿਰਵਿਖਾਦੰਗ ਕੜਕ ਕੇ ਕਿਰਪਾਣੰਗ ਸੜਕਾਰ ਸੇਲੰਗ ਉੱਠੀ ਕੂ ਜੂਹੰਗ ਭਈ ਰੇਲ ਪੇਲੰਗ ਰੁਲੇ ਤੱਚ ਮੁੱਛੰਗ ਗਿਰੇ ਚੌਰ ਚੀਰੰਗ ਕਹੂੰ ਹੱਥ ਮੱਥੰ ਕਹੂੰ ਬਰਮ ਬੀਰੰਗ ਰਸਾਵਲ ਛੰਦ ਬਲੀ ਵੈਰ ਰੁਜੇ ਸਮੂਸਾਰ ਜੂਜੇ ਸੰਭਾਰੇ ਹਥਿਆਰੰਗ ਬਕੈ ਮਾਰ ਮਾਰੰਗ ਸਬੈ ਸ਼ਸਤ ਸਜੇ ਮਹਾਂਬੀਰ ਗਜੇ ਸਰੰਗ ਔਰ ਛੁਟੇ ਕੜੰਕਾਰ ਉੱਠੇ ਬਜੈ ਬਾਦਰ ਤੇ ਅੰਗ ਹਸੈ ਗਾਂਦਰ ਬੇਅੰਗ ਡੰਡਾ ਗੱਡ ਜੁਟੇ ਸਰੰਗ ਸੰਜ ਫੁੱਟੇ ਚੋਂ ਔਰ ਉੱਠੇ ਸਰੰਗ ਬ੍ਰਿਸ਼ਟ ਬੁੱਠੇ ਕਰੋ ਦੀ ਕਰਾਲੰਗ ਬਕੈ ਬੇਕਰਾਲੰਗ ਭਜੰਗ ਪ੍ਰਿਆਤ ਛੰਦ ਕਿਤੇ ਕੁੱਠੀਅੰਗ ਬੁੱਠੀਅੰਗ ਬ੍ਰਿਸ਼ਟ ਬਾਣੰਗ ਰਣੰਗ ਡੋਲੀ ਅੰਗ ਬਾਜ ਖਾਲੀ ਪਲਾਣੰਗ ਜੁਦੇ ਜੋਧਿਅੰਗ ਬੀਰ ਦੇਵੰਗ ਅਦੇਵੰਗ ਸੁਬੇ ਸ਼ਸਤ ਸਾਜਾ ਮਨੂ ਸਾਂਤ ਨੇਵੰਗ ਅਜੇ ਗਜੀਅੰਗ ਸਰਬ ਸਜੇ ਪਵੰਗ ਅੰਗ ਜੁਦੰਗ ਜੁਟੀਅੰਗ ਜੋਧ ਛੁੱਟੇ ਖਤੰਗ ਅੰਗ ਤੜਕੇ ਤਬਲੰਗ ਝੜੰਕੇ ਕਿਰਪਾਲੰਗ ਸੜਕਕਾਰ ਸੇਲੰਗ ਰਣੰਕੇ ਨਿਸਾਣੰਗ ਟਮਾ ਢਾਮ ਢੋਲੰਗ ਟਕਾ ਟੁਕਟਾ ਲੰਘਾ ਜੂਹ ਗਜੇ ਹਯੰਗ ਹਾਲ ਚਾਲੰਗ ਸਟਾ ਸਟ ਸੇ ਲੰਘਾ ਖੂਨ ਖਗੰਗ ਟੁੱਟੇ ਚਰਮ ਬਰਮੰਗ ਉੱਠੇ ਨਾਲ ਅਗੰਗ ਉੱਠੇ ਅੱਗ ਨਾ ਲੰਘਾਏ ਖੋਲ ਖਗੰਗ ਨਿਸਾ ਮਾਪ ਸੀ ਜਾਣ ਮਾਂ ਸਾਣ ਜੰਗੰਗ ਡਕੀ ਡਾਕਣੀ ਡਾਮਰੂ ਡੌਰ ਡਕੰਗ ਨਚੇ ਵੀਰ ਬੈ ਤਾਲ ਭੂਤੰਗ ਪਪਕ ਅੰਗ ਬੇਲੀ ਬਿੰਦਰਮ ਛੰਦ ਸਰਬ ਸਤਰ ਆਵਤ ਭੇਜਿਤੇ ਸਭ ਕਾਢ ਦੀਨ ਦੁਰਗਾ ਤਿਤੇ ਅਰ ਔਰ ਜੇਤ ਗੜਾਰੀਅੰਗ ਤੇ ਉਕਾਟ ਭੂਮ ਤਾਰੀਅੰਗ ਸਰ ਆਪ ਕਾਲੀ ਛੰਡੀਅੰਗ ਸਰਬਾ ਸਤਰ ਬਿਹੰਡੀਅੰਗ ਸ਼ਸਤਰਹੀਣ ਜਵੈ ਨਿਹਾਰਿਓ ਜੈ ਸ਼ਬਦ ਦੇਵਨ ਚਾਰਿਓ ਨਭ ਮਧ ਬਾਜਨ ਬਾਜਹੀ ਅਵਲੋਕ ਦੇਵਾ ਗਾਜਹੀ ਲਖ ਦੇਵ ਵਾਰੰਗ ਬਾਰਹੀ ਜੈ ਸ਼ਬਦ ਸਰਬਕਾਰਹੀ ਰਣ ਕੋਪਕਾਰ ਕਰਾਲਿਅੰਗ ਖੱਟ ਅੰਗ ਪਾਣ ਉਛਾਲਿਅੰਗ ਸਿਰ ਸੁੰਭ ਹੱਦ ਉਛੰਡੀਅੰਗ ਇੱਕ ਚੋਟ ਦੁਸ਼ਟ ਬਿਹੰਡੀਅੰਗ ਦੋਹਰਾ ਜਿਮ ਸੁੰਭਾ ਸੁਰ ਕੋ ਹਨਾ ਅਧਿਕ ਕੋਪ ਕੈ ਕਾਲ ਤਿਉਂ ਸਾਧਨ ਕੇ ਸਤਰ ਸਭ ਚਬ ਜਾਹੀ ਕਰਾਲ ਇਤ ਸ੍ਰੀ ਬਚਿਤ ਨਟਕੇ ਚੰਡੀ ਚਰਿਤਰੇ ਸੋਮ ਬਧੈ ਕਸ਼ਟ ਮੋ ਧਿਆਏ ਸੰਪੂਰਨ ਮਸਤ ਸੁਭ ਮਸਤ ਅਵਜੋਂ ਅਥ ਜੈਕਾਰ ਸ਼ਬਦ ਕਥਨੰਗ ਬੇਲੀ ਬਿਦਰਮ ਛੰਦ ਜੈ ਸ਼ਬਦ ਦੇ ਪੁਕਾਰਹੀ ਸਭ ਫੂਲ ਫੂਲਣ ਡਾ ਰਹੀ ਕਨਸਾਰ ਕੁੰਕਮ ਲਿਆਏ ਕੈ ਟੀਕਾ ਦਿਓ ਹਰ ਖਾਏ ਕੈ ਚੌਪਈ ਉਸ ਤਤ ਸਭੂ ਕਰੀਏ ਪਾਰਾ ਬ੍ਰਹਮ ਕਾਜ ਕੋ ਜਾਪ ਉਚਾਰਾ ਸੰਤ ਸਭੂ ਪ੍ਰਫੁੱਲਿਤ ਪਾਏ ਦੁਸ਼ਟ ਅਰਿਸ਼ਟ ਨਾਸ ਵੈ ਗਏ ਸਾਧਨ ਕੋ ਸੁਖ ਬੜੇ ਅਨੇਕਾ ਦਾਨਵ ਦੁਸ਼ਟ ਨਾ ਬਾਚਾ ਏਕਾ ਸੰਤ ਸਹਾਏ ਸਦਾ ਜਗ ਮਾਈ ਜੈ ਤੈ ਸਾਧਨ ਹੋਹੇ ਸਹਾਈ ਦੇਵੀ ਜੁਕੀ ਉਸ ਤਤ ਭੁਜੰਗ ਪ੍ਰਿਆਤ ਛੰਦ ਨਮੋ ਜੋਗ ਜਵਾਲੰਗ ਦਰੀ ਅੰਗ ਜਵਾਲੰਗ ਨਮੋ ਸੁੰਭ ਹੰਤੀ ਨਮੋ ਕਰੂਰ ਕਾਲੰਗ ਨਮੋ ਸ਼੍ਰੋਣ ਬੀਰ ਜਾਰਦਨੀ ਧੂਮਰ ਹੰਤੀ ਨਮੋ ਕਾਲਕਾ ਰੂਪ ਜਵਾਲਾ ਜੇ ਅੰਤੀ ਨਮੋ ਅੰਬਕਾ ਜੰਬਹਾ ਜੋਤ ਰੂਪਾ ਨਮੋ ਚੰਡ ਮੁੰਡਾਰਦਨੀ ਪੂਪੂਪਾ ਨਮੋ ਚਾ ਮਰੰਗ ਚੀਰਣੀ ਚਿਤ੍ਰ ਰੂਪੰਗ ਨਮੋ ਪਰਮ ਪ੍ਰਗਿਆ ਬਿਰਾਜੇ ਅਨੂਪੰਗ ਨਮੋ ਪਰਮ ਰੂਪਾ ਨਮੋ ਕਰੂਰ ਕਰਮਾ ਨਮੋ ਰਾਜਸਾ ਸਾਧਕਾ ਪਰਮ ਬਰਮਾ ਨਮੋ ਮਹਿਕ ਦੈਤ ਕੋ ਅੰਤ ਕਰਨੀ ਨਮੋ ਤੋਖਣੀ ਸੋਖਣੀ ਸਰਬ ਇਰਣੀ ਬਿੜਾ ਲਾਛ ਹੰਤੀ ਕਰੂ ਰਾਛ ਕਾਇਆ ਦਿਜਗ ਦਿਆਰ ਦਨੀਅੰਗ ਨਮੋ ਜੋਗ ਮਾਇਆ ਨਮੋ ਭਾਈ ਰਵੀ ਭਾਵ ਕਵੀਅੰਗ ਭਵਾਨੀ ਨਮੋ ਜੋਗ ਜਵਾਲੰਗ ਧਰੀ ਸਰਬਮਾਨੀ
ਆਦਿ ਉਰਤ ਵੀ ਆਪ ਰੂਪਾ ਪਾਰੀ ਰਮਾ ਰਸ਼ਟਰੀ ਕਾਮ ਰੂਪਾ ਕੁਮਾਰੀ ਪਵੀ ਪਾਵਨੀ ਪਵੀ ਭਾਈ ਰਵੀ ਭੀਮ ਰੂਪਾ ਨਮੋ ਹਿੰਗੁਲਾ ਪਿੰਗੁਲਾਯੰ ਅਨੁਪਾ ਨਮੋ ਜੁਦਨੀ ਕ੍ਰੁਦਨੀ ਕਰੂਰ ਕਰਮਾ ਮਾ ਬੁੱਧਨੀ ਸਿਧਨੀ ਸੁਧ ਕਰਮਾ ਪਰੀ ਪਦਮਨੀ ਪਾਰਵਤੀ ਪਰਮ ਰੂਪਾ ਸਿਵੀ ਬਾਸਵੀ ਬ੍ਰਾਹਮੀ ਰਿਦਕੂਪਾ ਮਿੜਾ ਮਾਰਜਨੀ ਸੂਰਤ ਵੀ ਮੋਹਕਰਤਾ ਪਰਾ ਪੌਸ਼ਟਣੀ ਪਾਰਵਤੀ ਦੁਸ਼ਟ ਹਰਤਾ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ ਨਮੋ ਕਰਤਕਿਆਨੀ ਸਿਵਾ ਸੀਤਲਾਯੰ ਪਵੀ ਪਾਰ ਗਵੀਅੰ ਨਮੋ ਸ਼ਤਰਪਾਣੰ ਨਮੋ ਅਸਰ ਤਰਤਾ ਨਮੋ ਤੇਜਮਾਣੰ ਜਯਾ ਅਜਯਾ ਚਰਮਣੀ ਚਾਮੰਡਾਯੰ ਕਿਰਪਾ ਕਾਲ ਕਾਯੰ ਨਯੰ ਨਿਤਨਿਆਯੰ ਨਮੋ ਚਾਪਣੀ ਚਰਮਣੀ ਖੜਗ ਪਾਣੰ ਨਮੋ ਗਦਾ ਪਾਣਨੀ ਚਕਰਣੀ ਚਿਤ੍ਰਮਾਣੰ ਨਮੋ ਸੂਲਣੀ ਸੈਥਣੀ ਪਾਣ ਮਾਤਾ ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਨਮੋ ਪੋਖਣੀ ਸੋਖਣੀ ਅੰਗ ਮਿਰੜਾਲੀ ਨਮੋ ਦੁਸ਼ਟ ਦੋਖਾਰਦਨੀ ਰੂਪਕਾਲੀ ਨਮੋ ਜੋਗ ਜਵਾਲਾ ਨਮੋ ਕਾਰਤਿਕਿਆਨੀ ਨਮੋ ਅਮਕਾ ਤੋਤਲਾ ਸ਼੍ਰੀ ਭਵਾਨੀ ਨਮੋ ਦੋਖਦਾਹੀ ਨਮੋ ਦੋਖਯ ਹਰਤਾ ਨਮੋ ਸ਼ਸਤਰਣੀ ਅਸਤਰਣੀ ਕਰਮ ਕਰਤਾ ਨਮੋ ਰਿਸ਼ਟਣੀ ਪੁਸ਼ਟਣੀ ਵੀ ਪਰਮ ਜਵਾਲਾ ਨਮੋ ਤਾਰਣੀ ਅੰਗ ਨਮੋ ਬ੍ਰਿਧਬਾਲਾ ਨਮੋ ਸਿੰਘ ਬਾਹੀ ਨਮੋ ਦਾੜ ਗਾੜੰਗ ਨਮੋ ਖਗ ਦਗੰਗ ਝਮਾ ਝਮ ਬਾੜੰਗ ਨਮੋ ਰੂੜ ਗੂੜੰਗ ਨਮੋ ਸਰਬਿਆਪੀ ਨਮੋ ਨਿਤ ਨਾਰਾਇਣੀ ਦੁਸ਼ਟ ਖਾਪੀ ਨਮੋ ਰਿਧ ਰੂਪੰਗ ਨਮੋ ਸਿੱਧ ਕਰਨੀ ਨਮੋ ਪੋਖਣੀ ਸੋਖਣੀ ਸਰਬ ਭਰਣੀ ਨਮੋ ਅਰਜਨੀ ਮਾਰਜਨੀ ਕਾਲ ਰਾਤੀ ਨਮੋ ਜੋਗ ਜਵਾਲੰਗ ਧਰੀ ਸਰਬਦਾਤਰੀ ਨਮੋ ਪਰਮ ਪਰਮੇਸ਼ਵਰੀ ਪਰਮ ਕਰਨੀ ਨਹੀਂ ਨਿਤ ਨਾਰਾਇਣੀ ਦੁਸ਼ਟ ਦਰਣੀ ਛਲਾ ਅਛਲਾ ਈਸ਼ਵਰੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਕਰੂਰ ਕਾਲੀ ਨਮੋ ਰੇਚਕਾ ਪੂਰਕਾ ਪ੍ਰਾਰਸ ਪ੍ਰਾਤ ਸੰਧਿਆ ਨਜਨਾ ਮੋਹਕੈ ਚੌਦਹੂ ਲੋਕ ਬੰਦਿਆ ਨਮੋ ਅੰਜਨੀ ਗੰਜਨੀ ਸਰਬ ਅਸਤਰਾ ਨਮੋ ਧਾਰਣੀ ਉਬਾਰਣੀ ਸਰਬ ਸ਼ਸਤਰਾ ਨਮੋ ਅੰਜਨੀ ਗੰਜਨੀ ਦੁਸ਼ਟ ਗਰਬਾ ਨਮੋ ਤੋਖਣੀ ਪੋਖਣੀ ਸੰਤ ਸਰਬਾ ਨਮੋ ਸ਼ਕਤਣੀ ਸੂਲਣੀ ਖੜਗ ਪਾਣੀ ਨਮੋ ਤਾਰਣੀ ਕਾਰਣੀ ਅੰਗ ਕਿਰਪਾਣੀ ਨਮੋ ਰੂਪਕਾਲੀ ਕਪਰਦੀ ਅਨੰਦੀ ਨਮੋ ਚਿਤਰਣੀ ਭਾਨ ਵੀ ਅੰਗ ਬਿੰਦੀ ਨਮੋ ਛੈਲ ਰੂਪਾ ਨਮੋ ਦੁਸ਼ਟ ਦਰਣੀ ਨਮੋ ਕਾਰਣੀ ਤਾਰਣੀ ਸ੍ਰਿਸ਼ਟ ਭਰਣੀ ਨਮੋ ਹਰਖਣੀ ਬਰਖਣੀ ਸ਼ਸਤਰ ਧਾਰਾ ਨਮੋ ਤਾਰਣੀ ਕਾਰਣੀ ਅੰਗ ਪਾਰਾ ਨਮੋ ਜੋਗਣੀ ਭੋਗਣੀ ਪਰਮ ਪ੍ਰਗਿਆ ਨਮੋ ਦੇਵ ਦੈਤਿਆਇਣੀ ਦੇਵ ਦੁਰਗਿਆ ਨਮੋ ਘੋਰ ਰੂਪਾ ਨਮੋ ਚਾਰ ਨੈਣਾ ਨਮੋ ਸੂਲਣੀ ਸੈਥਣੀ ਬਕਰ ਬੈਣਾ ਨਮੋ ਬ੍ਰਿਧ ਬੁੱਧੰਗ ਨਰੀ ਜੋਗ ਜਵਾਲੰਗ ਨਮੋ ਚੰਡ ਮੁੰਡ ਨਮੋ ਚੰਡ ਮੁੰਡੀ ਮ੍ਰਿੜਾ ਕਰੂਰ ਕਾਲੰਗ ਨਮੋ ਦੁਸ਼ਟ ਪੁਸ਼ਟਾਰਦਨੀ ਸ਼ੇਮ ਕਰਨੀ ਨਮੋ ਦਾੜ ਗਾੜਾ ਤਰੀ ਦੁਖੀ ਹਰਣੀ ਨਮੋ ਸ਼ਾਸਤਰ ਬੇਤਾ ਨਮੋ ਸ਼ਾਸਤਰ ਗਾਮੀ ਨਮੋ ਜਚ ਵਿਦਿਆ ਤਰੀ ਪੂਰਨ ਗਾਮੀ ਰਿਭੰਗ ਤਾਪਣੀ ਜਾਪਣੀ ਸਰਬ ਲੋਗਾ ਖਪੇ ਥਾਪਣੀ ਖਾਪਣੀ ਸਰਬ ਸੋਗਾ ਨਮੋ ਲੰਕੁੜੇਸੀ ਨਮੋ ਸਖਤ ਪਾਣੀ ਨਮੋ ਕਾਲਕਾ ਕਾਲਕ ਪਾਣੀ ਕਿਰਪਾਣੀ ਨਮੋ ਲੰਕੁੜੇਸਾ ਨਮੋ ਨਾਗਰ ਕੋਟੀ ਨਮੋ ਕਾਮ ਰੂਪਾ ਕਮੱਛਿਆ ਕਰੋਟੀ ਨਮੋ ਕਾਲ ਰਾਤਰੀ ਕੰਪਰਦੀ ਕਲਿਆਣੀ ਮਹਾਰਿਧਣੀ ਸਿੱਧ ਦਾਤੀ ਕਿਰਪਾਣੀ ਨਮੋ ਚਤੁਰਬਾਹੀ ਨਮੋ ਅਸ਼ਟਬਾਹਾ ਨਮੋ ਪੋਖਣੀ ਸਰਬ ਆਲੰਪਨਾਹਾ ਨਮੋ ਅਮਕਾ ਜੰਬਹਾ ਕਰਤਿਕਿਆਨੀ ਮਿੜਾਲੀ ਕਪਰਦੀ ਨਮੋ ਸ਼੍ਰੀ ਭਵਾਨੀ ਨਮੋ ਦੇਵ ਅਰਧਿਆਰਧਨੀ ਦੁਸ਼ਟ ਹਰਤੀ ਸਿਤਾ ਅਸਿਤਾ ਰਾਜ ਕ੍ਰਾਂਤੀ ਅਨੰਤੀ ਜਵਾਲਾ ਜਯੰਤੀ ਅਲਾਸੀ ਅਨੰਤੀ ਨਮੋ ਪਾਰ ਬ੍ਰਹਮੀ ਹਰੀ ਸੀ ਮੁਕੰਦੀ ਜਯੰਤੀ ਨਮੋ ਮੰਗਲਾ ਕਾਲ ਕਾਯੰਗ ਪਾਲੀ ਨਮੋ ਭਦਰਕਾਲੀ ਸਿਵਾਯੰਗ ਦੁਰਗਾਯੰਗ ਛਿਮਾਯੰਗ ਨਮੋ ਧਾਤਰੀਯੰਗ ਸੁਭਾ ਸੁਧਾਯੰਗ ਨਮੋ ਸੀਤਲੇਵੰਗ ਨਮੋ ਚਰਬਣੀ ਸਰਬ ਧਰਮੰਗ ਤੁਜਾਯੰਗ ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰਗ ਨਮੋ ਦੀਰਘ ਦਾੜਾ ਨਮੋ ਸ਼ਿਆਮ ਵਰਣੀ ਨਮੋ ਅੰਜਨੀ ਗੰਜਨੀ ਦੈਤ ਦਰਣੀ ਨਮੋ ਅਰਧ ਚੰਦਰਾਇਣੀ ਚੰਦਰ ਚੂੜੰਗ ਨਮੋ ਇੰਦਰ ਊੜਦਾ ਨਮੋ ਦਾੜ ਗੂੜੰਗ ਸਤਸੰਗ ਸੇਖਰੀ ਚੰਦਰ ਭਾਲਾ ਭਵਾਨੀ ਪਵੀ ਭੈਰਵੀ ਪੂਤਰਾਟੀ ਕਿਰਪਾਨੀ ਕਲੀ ਕਾਰਣੀ ਕਰਮ ਕਰਤਾ ਕਮੱਛਿਆ ਪਰੀ ਪਦਮਨੀ ਪਾਵ ਪੂਰਣੀ ਸਰਬ ਇੱਛਿਆ ਜਯਾ ਜੋਗਣੀ ਜਗ ਕਰਤਾ ਜਯੰਤੀ ਸੁਭਾ ਸਵਾਮਣੀ ਸ੍ਰਿਟ ਜਾ ਸਤਰਹੰਤੀ ਪਵਿੱਤਰੀ ਪੁਨੀਤਾ ਪੁਰਾਣੀ ਪਰੇ ਅੰਗ ਪਰਭੀ ਪੂਰਣੀ ਪਾਰ ਬ੍ਰਹਮੀ ਅਜੇ ਅੰਗ ਅਰੂਪੰਗ ਨੂਪੰਗ ਨਾਮੰਗ ਠਾਪੰਗ ਅਪੀਤੰਗ ਅਜੀਤੰਗ ਮਾ ਧਰਮ ਤਾਮੰਗ ਅਛੇਤੰਗ ਭੇਦੰਗ ਕਰਮੰਗ ਸੁਧਰਮੰਗ ਨਮੋ ਬਾਣ ਬਾਣੀ ਤਰੇ ਚਰਮ ਬਰਮੰਗ ਅਜੇ ਅੰਗ ਭੇ ਅੰਗ ਨਿਰੰਕਾਰ ਨੇਤਰੰਗ ਨਿਰੂਪੰਗ ਨਿਰਬਾਣੰਗ ਨਿਮਿਤਿਅੰਗ ਅਕਿਤਿਅੰਗ ਗੁਰੀ ਗੌਰਜਾ ਕਾਮ ਗਾਮੀ ਗੁਪਾਲੀ ਬਲੀ ਬੀਰਣੀ ਬਾਵਨ ਜਗਿਆ ਜਵਾਲੀ ਨਮੋ ਸਤਰ ਚਰਬਾਇਣੀ ਗਰਭ ਹਰਣੀ ਨਮੋ ਤੋਖਣੀ ਸੋਖਣੀ ਸਰਬ ਭਰਣੀ ਪਿਲੰਗੀ ਪਵੰਗੀ ਨਮੋ ਚਾਰ ਚਿਤੰਗੀ ਨਮੋ ਭਾਵਨੀ ਪੂਤ ਹੰਤਾ ਪੜਿੰਗੀ ਨਮੋ ਭੀਮ ਰੂਪਾ ਨਮੋ ਕਾ ਨਮੋ ਲੋਕ ਮਾਤਾ ਪਵੀ ਭਾਵਨੀ ਪਵਖਿਆਤਾ ਵਿਧਾਤਾ ਪ੍ਰਭੀ ਪੂਰਣੀ ਪਰਮ ਰੂਪੰ ਪਵਿੱਤਰੀ ਪਰਿਪੋਖਣੀ ਪਾਰ ਬ੍ਰਹਮੀ ਗਾਇਤਰੀ ਜਟੀ ਜਵਾਲ ਪ੍ਰਚੰਡ ਮੁੰਡੀ ਚਮੁੰਡੀ ਬਰੰਗ ਦਾਇਣੀ ਦੁਸ਼ਟ ਖੰਡੀ ਅਖੰਡੀ ਸਭੈ ਸੰਤ ਉਬਾਰੀ

ਕਿਰਪਾਨੀ ਏਤ ਸ੍ਰੀ ਬਚਿਤ ਨਾਟਕ ਚੰਡੀ ਚਰਿਤ੍ਰੇ ਦੇਵੀ ਜੂਕੀ ਉਸਤ ਸਮਾਪਤ ਵਰਨੰ ਨਾਮ ਸਪਤਮੋ ਧਿਆਇ ਸੰਪੂਰਨ ਮਾਸ ਸੁਭ ਮਸਤ ਅਫ ਜਿਉਂ ਅਥ ਚੰਡੀ ਚਰਤ ਉਸਤਤ ਵਰਨੰ ਭੁਜੰਗ ਪ੍ਰਿਆਤ ਛੰਦ ਭਰੇ ਜੋਗੁਣੀ ਪਤ੍ਰ ਚੌਸਠ ਚਾਰੰ ਚਲੀ ਠਾਮ ਠਾਮ ਡਕਾਰੰਗ ਡਕਾਰੰਗ ਪਰੇ ਨੇਹ ਗੇ ਹੰਗ ਗਏ ਕੰਕ ਬੰਗੰ ਰੁਲੇ ਸੁਰ ਬੀਰੰਗ ਆਹੜ ਨਿਰਸੰਗੰ ਚਲੇ ਨਾਰਦੋ ਹਾਥ ਬੀਨਾ ਸੁਹਾਏ ਬਨੇ ਬਾਰ ਜੀ ਡੰਕ ਡਾਉਰੂ ਵਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰਗ ਰੁਲੇ ਤਛ ਮੁੱਛੰਗ ਨਚੇ ਪ੍ਰਭੂਤ ਪ੍ਰੇਤੰਗ ਨਚੇ ਬੀਰ ਬੈਤਾਲ ਅਧਨ ਕਬਧੰਗ ਬਧੇ ਬਧ ਗੁਪਾ ਗੁਲਿਤ ਰਾਣ ਬਧੰਗ ਪਏ ਸਾਧ ਸੰਭੂ ਪੀਤੰਗ ਪੀਤੇ ਨਮੋ ਲੋਕ ਮਾਤਾ ਭਲੇ ਲੋ ਸਤਰ ਜੀਤੇ ਫੜੇ ਮੁੜ ਜਾਂ ਕੋ ਧਨੰਗ ਤਾਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡ ਹੈ ਜਗੈ ਰਹਿਣ ਜੋਗੀ ਜਪੈ ਜਾਪ ਯਾਕੋ ਤਰੈ ਪਰਮ ਜੋਗ ਅੰਗ ਲਹੈ ਸਿੱਧਤਾ ਕੋ ਪੜੈ ਯਾਹਿ ਵਿਦਿਆਰਥੀ ਵਿਦਿਯ ਹੇਤੰਗ ਲਹੈ ਸਰਬ ਸ਼ਾਸਤਰਾਨ ਕੋ ਮਦ ਚੇਤੰਗ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤ ਅੰਤ ਲਹੈਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਇਤ ਸ੍ਰੀ ਬਚੇ ਤਰਨਾਟਕੇ ਚੰਡੀ ਚਰਿਤਰੇ ਚੰਡੀ ਚਰਿਤ ਉਸਤਤ ਵਰਨੰ ਨਾਮ ਅਸ਼ਟਮੋ ਧਿਆਇ ਸੰਪੂਰਨ ਮਸ ਮਸਤ ਅਫਜੋ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਵ ਨਿਧ ਆਵੈ ਤਹਾਏ ਸਭ ਥਾਈ ਹੋਏ ਸਹਾਏ ਪੌੜੀ ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿ ਸਾਰ ਉਪਾਇਆ ਬ੍ਰਹਮਾ ਵਿਸ਼ਨਮਏ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਂ ਹੀ ਦੁਰਗਾ ਸਾਜ ਕੈ ਦੈ ਤਾਂਦਾ ਨਾਲ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬੈਣਾ ਦੈ ਸਿਰ ਕਹਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਬੜੇ ਬੜੇ ਮੁਣ ਜੂਨ ਬੜੇ ਬੜੇ ਮੁਣ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਯੁਗ ਬੀਤਿਆ ਅਤਿ ਸੀਰੀ ਤ੍ਰੇਤਾ ਆਇਆ ਨੱਜੀ ਕਲ ਸਰੋਸਰੀ ਕਲ ਨਾਰਦ ਡਵਰੂ ਆਇਆ ਅਭਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਡ ਉਪਾਇਆ ਜੀਤ ਲਏ ਤਿਨ ਦੇਵਤੇ ਤੈ ਲੋਕੀ ਰਾਜ ਕਮਾਇਆ ਵੱਡਾ ਬੀਰ ਖਾਇ ਕੈ ਸਿਰ ਉਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਰ ਕੈ ਤਿਨ ਗਰ ਕੈ ਲਾਸ ਤਕਾਇਆ ਡਰ ਕੈ ਹੱਥੋਂ ਦਾਨ ਵੀ ਦਿਲ ਅੰਦਰ ਤ੍ਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਹਾਵਣ ਆਈ ਦੁਰਗ ਸ਼ਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਣ ਲਈ ਠਕਰਾਈ ਸਾਂਤੇ ਦਾਨ ਵੀ ਲੋਕੀ ਦੀ ਫਿਰਾਈ ਦੋਹੀ ਆਪਣੀ ਬੈਠੇ ਵਾਹੇ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਖਸ਼ਾਂ ਕਿਨੈ ਨਾ ਜਿੱਤਾ ਜਾਈ ਮੈਂ ਖੇਦੈਤ ਨੂੰ ਤੇਰੀ ਸ਼ਾਮ ਤਕਾਈ ਦੇਵੀ ਦੁਰਗ ਸ਼ਾਹ ਪਾਉੜੀ ਦੁਰਗਾ ਬੈਣ ਸੁਣਨ ਦੀ ਹੱਸੀ ਹੜ ਹੜਾਏ ਉਹੀ ਸੀ ਉਹ ਮੰਗਾਇਆ ਰਾਖਸ਼ ਭਖਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਾਂ ਮਾਈ ਰਾਖਸ਼ ਮਾਰਨੇ ਦੋਹਰਾ ਰਾਖਸ਼ ਆਏ ਰੋਹ ਲੇ ਖੇਤ ਪਿੜਨ ਕੇ ਚਾਏ ਲਸ਼ਕਨ ਤੇ ਗਾਂ ਬਰਛੀਆਂ ਸੂਰਜ ਨਦਰਨਾ ਪਾਏ ਪੌੜੀ ਦੁਆ ਕੰਧਾਰਾ ਮੋਏ ਜੁੜੇ ਢੋਲ ਸੰਗ ਨਗਾਰੇ ਬੱਜੇ ਰਾਖਸ਼ ਆਏ ਰੋਹ ਲੇ ਤਰਵਾਰੀ ਬਖਤਰ ਸੱਜੇ ਜੁਟੇ ਸੋਹੇ ਜੁਦ ਨੂੰ ਇੱਕ ਜਾਤ ਨਾ ਜਾਣਨ ਭਜੇ ਖੇਤ ਅੰਦਰ ਜੋਧੇ ਗਜੇ ਪੌੜੀ ਜੰਗ ਮਸਾਫਾ ਬਜੇ ਆਰਣ ਘੁਰੇ ਨਗਾਰੇ ਚਾਵਲੇ ਝੂਲਣ ਨੇਜੇ ਬੈਰਕਾਂ ਨੀਸਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ ਦੁਰਗਾ ਦਾਨੋ ਡਹੇ ਰਾਣਾ ਨਾਦ ਵਜਨ ਖੇਤ ਪੀ ਹਾਵਲੇ ਬੀਰ ਪਰ ਉੱਤੇ ਬਰਛੀਏ ਜੰਡਾਲ ਚਮੁੱਟੇ ਆਵਲੇ ਇੱਕ ਵੱਡੇ ਤੇ ਗੀਤ ਅੜਫੀ ਅਨਮਤ ਪੀਤੇ ਲੋਟਨ ਵਾਵਲੇ ਇੱਕ ਚੁਣ ਚੁਣ ਝਾੜੋਂ ਕੱਢੀਆਂ
ਰੇਤ ਵਿੱਚੋਂ ਸੋਇਨਾ ਡਾਵਲੇ, ਗਦਾਂ ਤ੍ਰਿਸ਼ੂਲਾਂ ਬਰਛੀਆਂ, ਤੇਗ ਵਗਣ ਖਰੇ ਉਤਾਵਲੇ, ਜਨ ਡੱਸੇ ਭੁਜੰਗਮ ਸਾਵਲੇ, ਮਰ ਜਾਵਨ ਵੀਰ ਭਾਵਲੇ ਪੌੜੀ, ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ, ਤਾਏ ਰਾਖਸ਼ ਰੋਹਲੇ ਚੌਗਿਰਦੋ ਪਾਰੇ, ਹੱਥੀ ਤੇਗਾਂ ਪਕੜ ਕੈ ਰਣ ਪੜੇ ਕਰਾਰੇ, ਕਦੇ ਨਾ ਨੱਠੇ ਜੁੱਦ ਤੇ ਜੋਧੇ ਜੁਝਾਰੇ, ਦਿਲ ਵਿੱਚ ਰੋਹ ਬਿਠਾਏ ਕੈ ਮਾਰ ਮਾਰ ਪੁਕਾਰੇ, ਮਾਰੇ ਚੰਡ ਪ੍ਰਚੰਡ ਨੈ ਵੀਰ ਖੇਤ ਉਤਾਰੇ, ਮਾਰੇ ਜਾਪਨ ਬਿਜਲੀ ਸਿਰ ਭਾਰ ਮਨਾਰੇ ਪੌੜੀ, ਚੋਟ ਪਈ ਦਮਾਮੇ ਦਲਾ ਮੁਕਾਬਲਾ, ਦੇਵੀ ਦਸ ਨਚਾਈ ਸੀ ਹੰਸਾਰ ਦੀ, ਪੇਟ ਬੁਲੰਦੇ ਲਾਈ ਮੈਖੇ ਦੈਤ ਨੂੰ, ਗੁਰਦੇ ਆਂਦਾ ਖਾਈ ਨਾਲੇ ਰੁਕੜੇ, ਜੇ ਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ, ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ਪੌੜੀ, ਚੋਟਾ ਪਵਨ ਨਕਾਰੇ ਅਣੀਆਂ ਜੁੱਟੀਆਂ, ਤੂੰ ਲਈਆਂ ਤਰਵਾਰੀ ਦੇਵਾਂ ਦਾਨਵੀ, ਵਾਹਨ ਵਾਰੋ ਵਾਰੀ ਸੂਰੇ ਸੰਗਰੇ, ਵਗੈ ਰਾਤ ਝੁਲਾਰੀ ਜੁੰਗੇਰੂ ਬਾਬਤਰਾ, ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾ, ਪਾਈ ਤੂੰ ਸਵਾਰੀ ਦੁਰਗਾ ਦਾਨਵੀ ਪਾਉੜੀ, ਲੱਖ ਨਕਾਰੇ ਵੱਜਣ ਆਮੋ ਸਾਵਣੇ, ਰਾਖਸ਼ ਰਣਾਉਣਾ ਭੱਜਣ ਰੋਹੇ ਰੋਹਲੇ, ਸਿੰਹਾਂ ਵਾਂਗੂ ਗੱਜਣ ਸੱਬੇ ਸੂਰਮੇ, ਤਣ ਤਣ ਕੈਵਰ ਛੱਡਣ ਦੁਰਗਾ ਸਾਹਮਣੇ ਪਾਉੜੀ, ਕੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ, ਧੂੜ ਲਪੇਟੇ ਦੂਹੜੇ ਸਿਰਦਾਰ ਰਣ ਜਟਾਲੇ, ਓਖਲੀਆਂ ਨਾਸਾਂ ਜਿਨਾਮ ਜਾਪਨ ਆਲੇ, ਧਾਏ ਦੇਵੀ ਸਾਹਮਣੇ ਵੀਰ ਮੁਛਲੀ ਆਲੇ, ਸੁਰਪਟ ਜੇਹੇ ਲੜ ਹਟੇ ਵੀਰ ਟਲੇ ਨਾ ਟਾਲੇ, ਗੱਜੇ ਦੁਰਗਾ ਘੇਰ ਕੈ ਜਣ ਘਣੀਆਂ ਕਾਲੇ ਪੌੜੀ, ਚੋਟ ਪਈ ਖਰਚਾਮੀ ਦਲਾ ਮੁਕਾਬਲਾ, ਘੇਰ ਲਈ ਵਰਿਆਮੀ ਦੁਰਗਾ ਦਾਂ ਆਏ ਕੈ, ਰਾਖਸ਼ ਵਟੇ ਅਲਾਮੀ ਭੱਜ ਨਾ ਜਾਣ ਦੇ, ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ, ਅਗਣਤ ਘੁਰੇ ਨਗਾਰੇ ਲੱਗਦੀ ਦਲਾਂ ਭਿੜਾਂਦਿਆਂ, ਪਾਏ ਮੈਂ ਖਲਪਾਰੇ ਦੇਵਾਂ ਦਾਨਵਾ, ਵਾਹਨ ਫੱਟ ਕਰਾਰੇ ਰਾਖਸ਼ ਰੋਹਲੇ, ਜਾਪਨ ਤੇਗੀ ਆਰੇ ਮਿਆਨੋ ਧੂਹੀਆਂ, ਜੋਧੇ ਬੜੇ ਮੁਨਾਰੇ ਜਾਪਨ ਖੇਤ ਵਿੱਚ, ਦੇਵੀ ਆਪ ਸਵਾਰੇ ਪੱਬਾ ਜਵੇ ਹਣੇ, ਕਦੇ ਨਾ ਆਖਣਾ ਆਰੇ ਧਾਵਨ ਸਾਹਮਣੇ, ਦੁਰਗਾ ਸਭ ਸੰਗਾਰੇ ਰਾਖਸ਼ ਖੜਗ ਲੈ, ਪੌੜੀ ਉਮਲ ਲੱਥੇ ਜੋਧੇ ਮਾਰੂ ਬੱਜਿਆ, ਬੱਦਲ ਜਿਉ ਮੈਂ ਖਾਸ ਸੁਰਣ ਵਿੱਚ ਗੱਜਿਆ, ਇੰਦਰ ਜਿਹਾ ਜੋਧਾ ਮੈਥੋਂ ਭੱਜਿਆ, ਕੌਣ ਵਿਚਾਰੀ ਦੁਰਗਾ ਜਿਣ ਰਣ ਸੱਜਿਆ, ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ, ਤੀਰ ਫਿਰੇ ਰਹਿ ਬਾਰੇ ਆਮੋ ਸਾਹਮਣੇ, ਅਗਣਤ ਵੀਰ ਸਿੰਘਾਰੇ ਲੱਗਦੀ ਕੈਬਰੀ, ਡਿੱਗੇ ਜਾਣ ਮੁਨਾਰੇ ਮਾਰੇ ਬਿਜਦੇ, ਕੁਲੀ ਵਾਲੀ ਦੈਤ ਆਹੜੇ ਸੱਬੇ ਸੂਰਮੇ, ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ, ਦੁਆ ਕੰਧਾਰਾ ਮੋਜੜੇ ਨਾਲ ਧੌਂਸਾ ਪਾਰੀ, ਖੜਕ ਉੱਠਿਆ ਫੌਜ ਤੇ ਵੱਡੇ ਅਹੰਕਾਰੀ, ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ, ਮਿਆਨੋ ਖੰਡਾ ਤੂਹੀਆਂ ਮੈਂ ਕਾਫਲ ਭਾਰੀ, ਉਮਰ ਲੱਥੇ ਸੂਰਮੇ ਮਾਰ ਮਚੀ ਕਰਾਲੀ, ਜਾਪੇ ਚੱਲੇ ਰਤ ਦੇ ਸੱਲੇ ਜਟਧਾਰੀ ਪੌੜੀ, ਸੱਟ ਪਈ ਜਮਧਾਣੀ ਦਲਾ ਮੁਕਾਬਲਾ, ਤੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ, ਚੰਡੀ ਰਾਖਸ਼ ਖਾਣੀ ਵਾਹੀ ਦੈਤ ਨੂੰ ਗੋਬਰ ਚੂਰ ਚਬਾਣੀ, ਲੱਥੀ ਕਰਗ ਲੈ ਪਾਖਰ ਤੁਰਾ ਪਲਾਣੀ, ਰਲਕੀ ਧਰਤ ਜਾਇ ਲਹਿੰਦੀ ਅਗਾਹ ਸਿਧਾਣੀ, ਸਿੰਘਾ ਧੌਲ ਦਿਆਂ ਕੂਰਬ ਸਿਰ ਲੈ ਲਾਣੀ, ਦੁਸ਼ਮਣ ਮਾਰ ਕੈ ਵੱਡੇ ਗਨ ਤਿਖਾਣੀ, ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਕਹਾਣੀ, ਲੋਹੋ ਮਿਜਦੀ ਚਾਰੇ ਯੁਗ ਕਹਾਣੀ, ਚੱਲਕ ਦੇਖਦੀ ਬੇਦਣ ਖੇਤ ਵਿਹਾਣੀ, ਮਹਿਖੇ ਦੈਤ ਨੂੰ ਇਤੀ ਮੈਂ ਖਾਸੁਰ ਦੈਤ ਮਾਰੇ ਦੁਰਗਾ ਆਇਆ, ਚੌਦਹ ਲੋਕਾਂ ਰਾਣੀ ਸਿੰਘ ਨਚਾਇਆ, ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ, ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ, ਜਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ, ਰੱਤੂ ਦੇ ਹਲਵਾਣੀ ਚੱਲੇ ਵੀਰ ਖੇਤ, ਪੀਤਾ ਫੁੱਲ ਇਆਣੀ ਘੂਮਣ ਸੂਰਮੇ, ਹੋਈ ਅਲੋਪਵਾਨੀ ਦੇਵਾ ਨੂੰ ਰਾਜ ਦੇ, ਈਸਰ ਦੀ ਬਰਦਾਨੀ ਹੋਈ ਜਿੱਤ ਦੇ ਨਾ, ਸੋਮਬ ਨਿਸੋਮ ਗੁਮਾਨੀ ਜਨਮੇ ਸੂਰਮੇ, ਇੰਦਰ ਦੀ ਰਜਧਾਨੀ ਧੱਕੀ ਜਿੱਤਨੀ, ਇੰਦਰਪੁਰੀ ਤੇ ਧਾਵਣਾ ਵੜਜੋ ਦੀ ਮਤਾ ਪਕਾਇਆ, ਸੰਜ ਪਟੇਲਾ ਪਾਖਰਾ ਭੇੜਾ ਸੰਧਾ ਸਾਜ ਬਣਾਇਆ, ਜੰਮੇ ਕਟਕ ਅਸ਼ੂਣੀ ਅਸਮਾਨ ਗਰਦੀ ਛਾਇਆ, ਰੋਹ ਸੁਮ ਨਿਸੁਮ ਸਦਾਇਆ ਪੌੜੀ, ਸੋਮ ਨਿਸੋਮਬ ਅਲਾਇਆ ਵੜਜੋ ਦੀ ਸੰਗਰ ਵਾਏ, ਰੋਹ ਦਿਖਾਲੀ ਦਿੱਤੀ ਆ ਵਰਿਆਮੀ ਤੁਰੇ ਨਚਾਏ, ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉਂ ਅਰੜਾਏ, ਦੇਵ ਦਾਨੋ ਲੁੱਝਣ ਆਏ ਪੌੜੀ, ਦਾਨੋ ਦੇਵ ਨਾ ਕੀ ਸੰਗਰ ਰਚਿਆ, ਫੁੱਲ ਖਿੜੇ ਜਣ ਬਾਕੀ ਬਾਣੇ ਜੋਧਿਆਂ, ਭੂਤਾਂ ਇੱਲਾਂ ਕਾਕੀ ਗੋਸ਼ਤ ਪੱਖਿਆ, ਹੁੰਮਣ ਧੁੰਮਣ ਜਾਗੀ ਘੱਤੀ ਸੂਰਿਆਂ, ਸੱਟ ਪਈ ਨਗਾਰੇ ਦਲਾ ਮੁਕਾਬਲਾ, ਦਿੱਤੇ ਦੇਵ ਭਜਾਈ ਮਿਲਕੈ ਰਾਖਸ਼ੀ, ਲੋਕੀ ਤੂਹੀ ਫਿਰਾਈ ਦੋਹੀ ਆਪਣੀ, ਦੁਰਗਾ ਦੀ ਸਾਮਤ ਕਾਈ ਦੇਵਾਂ ਡਰਦਿਆਂ, ਆਂਡੀ ਚੰਡ ਚੜਾਈ ਉੱਤੇ ਰਾਖਸ਼ਾਂ ਪੌੜੀ, ਆਈ ਫਿਰ ਭਵਾਨੀ ਖਬਰੀ ਪਾਈਆਂ, ਦੈਤ ਵੜੇ ਅਭਿਮਾਨੀ ਹੋਏ ਇਹ ਕੱਠੇ ਤੇ, ਲੋਚਨ ਧੂਮ ਗਮਾਨੀ ਰਾਏ ਬੁਲਾਇਆ,
ਜਗ ਵਿੱਚ ਵੱਡਾ ਦਾਨੋ ਆਪ ਕਹਾਇਆ। ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ, ਕੜਕ ਉੱਠੀ ਰਣਚੰਡੀ ਫੌਜਾਂ ਦੇਖ ਕੈ, ਧੂਹੇ ਮਿਆਨੋਂ ਖੰਡਾ ਹੋਈ ਸਾਹਮਣੇ, ਸਭੇ ਵੀਰ ਸੰਗਾਰੇ ਧੂਮਰ ਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ, ਚੌਵੀ ਦੌਸ ਬਜਾਈ ਦਲਾਂ ਮੁਕਾਬਲਾ, ਰੋਹ ਭਵਾਨੀ ਆਈ ਉੱਤੇ ਰਾਕਸ਼ਾਂ, ਖੱਬੇ ਦਸ ਨਚਾਈ ਸੀਹਣਸਾਰ ਦੀ, ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ, ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ, ਰੋਹ ਚਲਾਈ ਰਾਖਸ਼ ਰਾਏ ਨੂੰ, ਜੰਮਪੁਰ ਦੀਆ ਪਠਾਈ ਲੋਚਨ ਧੂਮ ਨੂੰ, ਜਾਪੇ ਦਿੱਤੀ ਸਾਈ ਮਾਰਨ ਸੁੰਬ ਦੀ ਪੌੜੀ, ਭੰਨੇ ਦੈਤ ਪੁਕਾਰੇ ਰਾਜੇ ਸੁੰਬ ਥੈ, ਲੋਚਨ ਧੂਮ ਸੰਘਾਰੇ ਸੁਣੈ ਸਿਪਾਹੀਆਂ, ਚੁਣ ਚੁਣ ਯੋਧੇ ਮਾਰੇ ਅੰਦਰ ਖੇਤ ਦੈ, ਜਾਪਣ ਅੰਬਰ ਤਾਰੇ ਡਿੱਗਣ ਸੂਰਮੇ, ਗ੍ਰਹਿ ਪਰਬਤ ਭਾਰੇ ਮਾਰੇ ਬਿਜ ਦੇ, ਦੈਤਾਂ ਦੇ ਦਲਹਾਰੇ ਦਹਿਸ਼ਤ ਖਾਈ ਕੈ, ਬਚੇ ਸੋ ਮਾਰੇ ਮਾਰੇ ਰਹਿ ਦੇ ਰਾਏ ਥੈ ਪੌੜੀ, ਰੋ ਹੋਏ ਬੁਲਾਏ ਰਾਖਸ਼ ਰਾਏ ਨੇ, ਬੈਠੇ ਮਤਾ ਪਕਾਈ ਦੁਰਗਾ ਲਿਆਵਣੀ, ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ, ਜਾਪੇ ਛੱਪਰ ਛਾਏ ਬਣੀਆਂ

ਤੇ ਰਾਕਸ਼ਾਂ ਸਭਨੀ ਤੁਰੇ ਨਚਾਏ ਪਰਛੇ ਪਕੜਕਾਏ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੈ ਤੀਰੀ ਸ਼ੈਬਲ ਲਾਈ ਬੁੱਠੀ ਦੇਵਤਾ ਭੇਰੀ ਸੰਗ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨ ਖਲਾਏ ਜਿੰਨੀ ਦਸਤ ਉਡਾਏ ਰਹੇ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੋਮਨ ਸੋਮ ਭਰਸਾਏ ਮਾਰੇ ਦੈਤ ਸੋਣਾ ਜੋਧੇ ਸਭ ਬੁਲਾਏ ਆਪਣੇ ਮਜਲਸੀ ਜਿੰਨੀ ਦੇਵ ਭਜਾਏ ਇੰਦਰ ਜੇਹ ਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਓ ਨੀ ਦਸਤੀ ਦਸਤ ਵਜਾਏ ਤਿਨਾ ਚਿੱਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸਾਂਝਾ ਪਟੇਲਾ ਪਾਏ ਚਿਲਕਟ ਟੋਪੀਆਂ ਲੁਝਣ ਨੂੰ ਅਰੜਾਏ ਰਾਖਸ਼ ਰੋਹਲੇ ਕਦੇ ਨਾ ਕਿਨੈ ਹਟਾਏ ਜੁਜ ਮਚਾਏ ਕੈਮਿਲ ਤੇ ਹੀ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੈਤੀ ਦੰਦ ਉਭਾਰੀ ਨੇੜੈ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਦਾਸਤ ਉਭਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਗਾਰੀ ਸਰਣਵਦ ਬੀਜ ਦੀ ਜਨਮਦ ਖਾਏ ਮਦਾਰੀ ਘੁੰਮਣ ਸੂਰਮੇ ਅਗਣਤ ਪਾਉ ਪਸਾਰੀ ਰੁਲੇ ਆਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਕ ਨੂੰ ਸਰਣਵਦ ਬੀਜ ਹਕਾਰੇ ਰਹਿੰਦੇ ਸੂਰਮੇ ਜੋਧੇ ਜੇਠ ਮਨਾਰੇ ਦਿਸਣ ਖੇਤ ਵਿੱਚ ਸਭਨੀ ਦਸਤ ਉਭਾਰੇ ਤੇਗਾ ਧੂਹੇ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਝਾਂ ਦੇ ਠਟਕਾਰੇ ਤੇਗੀ ਉਭਰੇ ਕਹਾਟ ਕਹੜਨ ਠਠਿਆਰੇ ਜਾਣ ਬਣਾਏ ਕੈ ਜਾ ਸੱਟ ਪਈ ਜਮਦਾਣੀ ਦਲਾ ਮੁਕਾਬਲਾ ਘੂਮਰ ਬਰਗਸਤਾਣੀ ਦਲ ਵਿੱਚ ਘੱਤਿਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉੱਠ ਉੱਠ ਮੰਗਣ ਪਾਣੀ ਘਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਕਸ਼ਾਂ ਬਿਜਲ ਜਿਉਂ ਝਲਾਣੀ ਉੱਠੀ ਦੇਵਤਾ ਪਾਉੜੀ ਚੌਵੀ ਦਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋ ਬੜਾਏ ਗਏ ਸਿਰ ਵਿੱਚ ਤੇਗ ਵਗਾਈ ਸਰਣਵਤ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਲੋਹੂਆਂ ਜੋਧੇ ਜੇੜ ਮਨਾਰੇ ਅੰਦਰ ਖੇਤ ਦੈ ਦੁਰਗਾ ਨੂੰ ਲਲਕਾਰੇ ਆਮਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ਼ ਆਵ ਦੇ ਰਤੂ ਦੇ ਪਰਨਾਲੇ ਤਿੰਨ ਤੇ ਭੋਵੇਂ ਪਾਏ ਉੱਠੇ ਕਾਰਨ ਆਰੇ ਰਾਖਸ਼ ਹੜ ਹੜਾਏ ਧੱਗਾਂ ਸੰਗਲੀ ਵਾਲੀ ਸੰਗਰ ਵਾਇਆ ਬੜਛੀ ਬੰਬਲੀ ਵਾਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦੈ ਜਾਣ ਨਟ ਲੱਥੇ ਛਾਲੀ ਢੋਲ ਵਜਾਏ ਕੈ ਲੋਭ ਫਾਤੀ ਜਾਲੀ ਦੋਥੀ ਜਮਧੜੀ ਘਣ ਵਿੱਚ ਜਿਉਂ ਛੰਛਾਲੀ ਤੇ ਗਾਂ ਹਸੀਆਂ ਘੁੰਮਰ ਆਰ ਸਿਆਲੀ ਬਣੀਆਂ ਕੇ ਜਮਾ ਤਕਾਂ ਸੂਲ ਵਜਾਈਆਂ ਦਲਾ ਮੁਕਾਬਲਾ ਧੂਹੇ ਦਮਿਆਨੋ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਣ ਸੂਰਤਾ ਦੁਰਗਾ ਸਾਹੇ ਆਈਆਂ ਰੋ ਵਢਾਏ ਕੈ ਸਭਨੀ ਆਣ ਵਗਾਈਆਂ ਤੇਗਾਂ ਧੂਏ ਕੈ ਮਾਰੋ ਦੁਰਗਾ ਸਭ ਬਚਾਈਆਂ ਢਾਲ ਸੰਭਾਰ ਕੈ ਦੇਵੀ ਆਪ ਚਲਾਈਆਂ ਤੱਕ ਤਕਦਾਨ ਵੀ ਲੋਹੂ ਨਾਲ ਡੁਬਾਈਆਂ ਤੇਗਾਂ ਨੰਗੀਆਂ ਸਾਰਸਤੀ ਜਣਨਾਈਆਂ ਮਿਲ ਕੇ ਦੇਵੀਆਂ ਸਭੇ ਮਾਰ ਗਿਰਾਈਆਂ ਅੰਦਰ ਖੇਤ ਦੈ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਕਾਰੇ ਵਾਏ ਕੈ ਚੰਡ ਚਿਤਾਰੀ ਕਾਲਕਾ ਮਨ ਬਹਿਲਾ ਰੋਜ ਵਡਾਏ ਕੈ ਨਿਕਲੀ ਮੱਤਾ ਫੋੜ ਕੈ ਜਣ ਫਤਿਹ ਨਿਸ਼ਾਨ ਵਜਾਏ ਕੈ ਜਾਗ ਸੁਜੰਮੀ ਜੁੱਧ ਨੂੰ ਜਨਵਾਣਾ ਜੜ ਮਨਡਾਏ ਕੈ ਕਾਲ ਵਿੱਚ ਘੇਰਾ ਕੱਤਿਆ ਜਣ ਸੀ ਤੁਰਿਆ ਗਣਨਾਏ ਕੈ ਆਪ ਫਿਸੂਲਾ ਹੋਇਆ ਤੇ ਲੋਕਾਂ ਦੇ ਖੁਣ ਸਿਖਾਏ ਕੈ ਤੇ ਲੋਕਾਂ ਦੇ ਖੁਣ ਸਾਏ ਕੈ ਰੋਹ ਸਿਧਾਈਆਂ ਚੱਕਰ ਪਾਰ ਕਰ ਨੰਦਾ ਖੜਕ ਉਠਾਏ ਕੈ ਅੱਗੇ ਰਾਖਸ਼ ਬੈਠੇ ਰੋਹਲੇ ਤੀਰੀ ਤੇ ਗੀ ਸ਼ੈਬਲ ਲਾਏ ਕੈ ਪਕੜ ਪਛਾੜੇ ਰਾਖਸ਼ਾਂ ਦਲ ਦੈਤਾਂ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਛਾੜੇ ਅਣ ਤਿੰਨ ਅੰਦਰ ਧੂਮ ਰਚਾਏ ਕੈ ਬੜੇ ਬੜੇ ਸੁਣ ਸੂਰਮੇ ਕੈ ਕੋਟੀ ਦਾਇ ਚਲਾਏ ਕੈ ਰਣਕਾਲੀ ਗੁੱਸਾ ਖਾਏ ਕੈ ਪੌੜੀ ਦੁਆ ਕੰਧਾਰਾ ਮੋਏ ਜੁੜੇ ਅਣੀਆਂ ਰਾ ਚੋਈਆਂ ਤੂਏ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾਂ ਸਰਣਵਤ ਬੀਜ ਨੂੰ ਘੱਤ ਕਹੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦੇ ਹੋਈਆਂ ਚੌਵੀ ਦੋਸਾ ਪਾਈ ਦਲਾ ਮੁਕਾਬਲਾ ਦਸਤੀ ਧੂਹ ਨਚਾਈਆਂ ਤੇ ਗਾ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਬਿੱਧਣ ਰਾਤੀ ਆਈਆਂ ਮਰਦਾ ਘੋੜੀਆਂ ਜੋਗਣੀਆਂ ਮਿਲਤਾਈਆਂ ਲੋਹੂ ਪਾਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾ ਭੱਜਦੀ ਕਥਾ ਸੁਣਾਈਆਂ।

ਤੀਰੀ ਤੇਗੀ ਜਮ ਤੜੀ ਰਣ ਵੰਡੀ ਭਾਜੀ, ਇੱਕ ਘਾਇਲ ਕੂਮਣ ਸੂਰਮੇ ਜਣ ਮਕਤ ਪਕਾਜੀ, ਇੱਕ ਬੀਰ ਪਰੋਤੇ ਵਰਛੀਏ ਜਿਉਂ ਭਛੋਕ ਪਾਉਣ ਨਿਭਾਜੀ, ਇੱਕ ਦੁਰਗਾ ਸਾਹੇ ਖੁਣਸਕਾਏ ਖੁਣਸਾਇਨ ਤਾਜੀ, ਇੱਕ ਧਾਵਣ ਦੁਰਗਾ ਸਾਹਮਣੇ ਜਿਉਂ ਭੁਖ ਆਏ ਭਾਜੀ, ਕਦੇ ਨਾ ਰੱਜੇ ਜੁਜ ਤੇ ਰੱਜ ਹੋਏ ਰਾਜੀ, ਬੱਜੇ ਸੰਗਲੀ ਆਲੇ ਸੰਗਲ ਡੋਹਰੇ, ਡਹੇ ਜੋ ਖੇਡ ਜਟਾਲੇ ਹਾਠਾਂ ਜੋੜ ਕੇ, ਨੇ ਜੈ ਬੰਬਲੀ ਆਲੇ ਦਿਸਨ ਓਰੜੇ, ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ, ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾ, ਵਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ, ਤੂਹੇ ਕਿਰਪਾਣਾ ਤਿੱਖੀਆਂ ਬੜ ਲਾਹਣ ਅੰਗਾ, ਪਹਿਲਾਂ ਤਲਾ ਮਿਲਾਂਦਿਆਂ ਭੇੜ ਪਿਆ ਨਿਹੰਗਾ ਪੌੜੀ, ਓਰੜ ਫੌਜਾਂ ਆਈਆਂ ਵੀਰ ਚੜੇ ਕੰਧਾਰੀ, ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ, ਕੜਕ ਉੱਠੇ ਰਣ ਮੱਚਿਆ ਵੱਡੇ ਅਹੰਕਾਰੀ, ਸਿਰ ਤੜ ਬਾਹਾਂ ਗੰਨ ਲੇ ਫੁਲਜੇ ਹੈ ਬਾੜੀ, ਜਾਪੇ ਕੱਟੇ ਬਾੜੀਆਂ ਰੁਖ ਚੰਦਨ ਆਰੀ, ਦੋਹਾਂ ਕੰਧਾਰਾ ਮੋਏ ਜੁੜੇ ਜਾਂ ਸੱਟ ਪਈ ਖਰਵਾਰ ਕਾਉ, ਤਕ ਤਕ ਕੈਬਰ ਦੁਰਗ ਸ਼ਾਹ ਤਕ ਮਾਰੇ ਭਲੇ ਜੁਜਾਰ ਕਾਉ, ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਸਵਾਰ ਕਾਉ, ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਾਉ, ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਲਵਾਰ ਕਾਉ, ਏਦੂ ਪਾਰੋਂ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕਾਉ, ਜਿਣ ਇੱਕਾ ਰਹੀ ਕੰਧਾਰ ਕਾਉ, ਸਦ ਰਹਿਮਤ ਤੇਰੇ ਵਾਰ ਕਾਉ ਪੌੜੀ, ਦੁਹਾਂ ਕੰਧਾਰਾ ਮੋਏ ਜੁੜੇ ਸੱਟ ਪਈ ਜਮਧਾਨ ਕਾਉ, ਤਦ ਖੇਂਗ ਨਸੋ ਮਨਚਾਇਆ ਡਾਲ ਉੱਪਰ ਬਰਗਸਤਾਨ ਕਾਉ, ਫੜੀ ਬਿਲੰਦ ਮੰਗਾਏ ਉਸ ਫੁਰਮਾਇਸ਼ ਕਰ ਮੁਲਤਾਨ ਕਾਉ, ਗੁੱਸੇ ਆਈ ਸਾਹਮਣੇ ਰਣ ਅੰਦਰ ਕੱਤਨ ਘਾਣ ਕਾਉ, ਅੱਗੇ ਤੇਗ ਵਗਾਈ ਦੁਰਗ ਸ਼ਾਹ, ਬੜ ਸੁਮਨ ਬਹੀ ਪਲਾਣ ਕਾਉ, ਰੜਕੀ ਜਾਇ ਕੈ ਧਰਤ ਕਾਉ, ਬੜ ਪਾਹਨ ਬੜ ਕਿਕਾਣ ਕਾਉ, ਬੀਰ ਪਲਾਨੋ ਡਿੱਗਿਆ ਕਰ ਸਿਜਦਾ ਸੁਮ ਸੁਜਾਨ ਕਾਉ, ਸ਼ਾਬਾਸ ਲੋਣੇ ਖਾਨ ਕਾਉ, ਸਦਾ ਸ਼ਾਬਾਸ ਤੇਰੇ ਤਾਣ ਕਾਉ, ਤਾਰੀਫਾਂ ਪਾਣ ਜਬਾਨ ਕਾਉ, ਸਦ ਰਹਿਮਤ ਕੈਫਾਂ ਖਾਨ ਕਾਉ, ਸਦ ਰਹਿਮਤ ਤੁਰੇ ਨਚਾਣ ਕਾਉ ਪੌੜੀ, ਦੁਰਗਾ ਅਤੈ ਦਾਨਵੀ ਕੈ ਸੰਗਰ ਕੱਥੇ, ਓਰਡ ਉੱਠੇ ਸੂਰਮੇ ਆਡਾਹੇ ਮੱਥੇ, ਕੱਟ ਤੁਫੰਗੀ ਕੈ ਬਰੀ ਦਲਦਗਾਹੇ ਨਿਕੱਥੇ, ਦੇਖਣ ਜੰਗ ਫਰੇਸ਼ ਤੇ ਅਸਮਾਨੋ ਲੱਥੇ ਪੌੜੀ, ਦੁਆਂ ਕੰਧਾਰਾ ਮੋਏ ਜੁੜੇ ਨਾਲ ਘੁਰੇ ਦਲ ਘੁਰੇ ਨਗਾਰੇ, ਓਰੜ ਆਏ ਸੂਰਮੇ ਸਿਰਦਾਰ ਰਣਿਆਲੇ, ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ, ਟੋ ਪਟੇਲਾ ਪਾਖਰਾ ਗਲ ਸਾਂਝ ਸਵਾਰੇ, ਲੈ ਕੇ ਬਰਛੀ ਦੁਰਗ ਸ਼ਾਹ ਬਰਦਾਨ ਮਾਰੇ, ਲੈ ਚੜੇ ਰਥੀ ਗਜ ਘੋੜਈ ਮਾਰ ਭੁਇ ਤੇ ਡਾਰੇ, ਜਾਣ ਹਲਵਾਈ ਸੀਖ ਨਾਲ ਵਿੰਨ ਵੜੇ ਉਤਾਰੇ ਪੌੜੀ, ਦੁਆਂ ਕੰਧਾਰਾ ਮੋਏ ਜੁੜੇ ਨਾਲ ਧੌਂਸਾ ਭਾਰੀ, ਲਈ ਭਗਾਉਤੀ ਦੁਰਗ ਸ਼ਾਹ ਵਰ ਜਾਗਨ ਭਾਰੀ, ਲਾਈ ਰਾਜੇ ਸੁਮ ਨੋ ਰਥ ਪੀਏ ਪਿਆਰੀ, ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ, ਡੁੱਬ ਰਤੂ ਨਾਲੋ ਨਿਕਲੀ ਬਰਛੀ ਦੁਧਾਰੀ, ਜਾਣ ਰਜਾਦੀ ਉਤਰੀ ਪੈਨ ਸੂਹੀ ਸਾਰੀ ਪੌੜੀ, ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ, ਸ਼ਸਤਰ ਪਜੂਤੇ ਦੁਰਗ ਸ਼ਾਹ ਗੈ ਸਭਨੀ ਬਾਹੀ, ਸੁੰਭ ਨਿਸੁੰਭ ਸਿੰਘਾਰਿਆ ਵੱਥ ਜੇਹੇ ਸਾਹੀ, ਫੌਜਾਂ ਰਾਖਸ਼ ਆਰੀਆਂ ਦੇਖ ਰੋਹਣ ਤਾਹੀ, ਮੋਏ ਘੜੂਚੇ ਕਾਹ ਦੇ ਛੜ ਘੋੜੇ ਰਾਹੀਂ, ਭੱਜਦੇ ਹੋਏ ਮਾਰੀ ਅੰਨ ਮੁੜ ਝਾਕਣ ਨਾਹੀ ਪੌੜੀ।

ਚੌਵੀ ਸਵਤਾਰ ਚੌਪਈ ਆਬ ਚੌਵੀਸ ਉਚਰੋਂ ਅਵਤਾਰਾ ਜੈ ਪਿਤਨ ਕਾ ਲਖਾ ਅਖਾਰਾ ਸੁਨਿਓ ਸੰਸਭੈ ਚਿਤਲਾਈ ਵਰਨਤ ਸਿਆਮ ਜਥਾ ਮਤ ਭਾਈ ਚੌਪਈ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਤਰਤ ਅਵਤਾਰਾ ਕਾਲ ਸਬਨ ਕੋ ਪੇਖਤ ਮਾਸਾ ਅੰਤ ਹੈ ਕਾਲ ਕਰਤ ਹੈ ਨਾਸਾ ਚੌਪਈ ਜੀ ਕਾਲ ਸਬਨ ਕਾ ਕਰਤ ਪਸਾਰਾ ਅੰਤ ਕਾਲ ਤੋਂ ਇੱਕ ਭੁੱਖ ਭਖਾਪਨ ਹਾਰਾ ਆਪਨ ਰੂਪ ਨੰਤਨ ਧਰਈ ਆਪੈ ਮਦ ਲੀਨ ਪੁਨ ਕਰ ਰਹੀ ਚੌਪਈ ਇਨ ਮੈਂ ਸ੍ਰਿਸ਼ਟ ਦਸ ਅਵਤਾਰਾ ਜਿਨ ਮੈਂ ਰਮਿਆ ਰਾਮ ਮਾਰਾ ਅਨੰਤ ਚਤੁਰਦਸ ਗਨ ਅਵਤਾਰ ਕਹੋ ਜੋ ਤਿੰਨ ਤਿੰਨ ਕੀ ਹੈ ਕਾਰੋ ਚੌਪਈ ਕਾਲ ਆਪਨੋ ਨਾਮ ਛਪਾਈ ਅਵਰਣ ਕੇ ਸਿਰ ਦੈਵਰੀ ਆਈ ਆਪ ਆਪਨ ਰਹਿਤ ਨਿਰਾਲਮ ਜਗਤੇ ਜਾਨ ਲਏ ਜਾਨਾ ਮੈਂ ਤਪਦੇ ਚੌਪਈ ਆਪ ਰਚੇ ਆਪੇ ਕਲਕਾਏ ਅਵਨਨ ਕਹਿਤੇ ਮੂੰਡਤਾਏ ਆਪ ਨਿਰਾਲਮ ਰਹਾ ਨਾ ਪਾਇਆ ਤਾਂ ਤੇ ਨਾਮ ਬੇਅੰਤ ਕਹਾਇਆ ਚੌਪਈ ਜੋ ਚੌਵੀਸ ਅਵਤਾਰ ਕਹਾਏ ਤਿੰਨ ਵੀ ਤੁਮ ਪ੍ਰਭ ਤਨਕ ਨਾ ਪਾਏ ਸਭੀ ਜਗ ਭਰਮੇ ਪਰਵਰ ਆਯੰਗ ਤਾਂ ਤੇ ਨਾਮ ਬੇਅੰਤ ਕਹਾਯੰਗ ਚੌਪਈ ਸਭੀ ਛੜਤ ਨਾ ਆਪ ਚਲਾਇਆ ਤਾਂ ਤੇ ਛੜੀਆ ਆਪ ਕਹਾਇਆ ਸੰਤਨ ਦੁਖੀ ਨਿਰਖ ਅਕੁਲਾਵੇ ਦੀਨ ਬੰਧ ਤਾਂ ਤੇ ਖਹਿਲਾਵੇ ਚੌਪਈ ਅੰਤ ਕਰਤ ਸਭ ਜਗੋ ਕਾਲਾ ਅਨਾਮ ਕਾਲ ਤਾਂ ਤੇ ਜਗਡਾਲਾ ਸਮੈ ਸੰਤ ਪਰ ਹੋਤ ਸਾਈ ਤਾਂ ਤੇ ਸੰਖਿਆ ਸੰਤ ਸੁਣਾਇ ਜਾਓ ਪਈ ਦਿਰਘ ਦੀਨ ਪਰ ਹੋਤ ਦਿਆਰਾ ਦੀਨ ਬੰਧ ਹਮ ਤਬੈ ਵਿਚਾਰਾ ਸੰਤਰਮਣ ਕਰਨਾ ਰਸਤਾਰੀ ਕਰਨਾ ਨਿਧ ਜਗ ਤਬੈ ਵਿਚਾਰਹੀ ਚਾਓ ਪਈ ਸੰਕਟ ਹਰਨ ਸਾਧਵਣ ਸਦਾ ਸੰਕਟ ਹਰਨ ਨਾਮ ਭਜੋ ਤਦਾ ਦੁੱਖ ਦਾਹਤ ਸੰਤਨ ਕੇ ਆਯੋਗ ਦੁੱਖ ਦਾਨ ਪ੍ਰਭ ਤਦਿਨ ਕਹਾਜੋ ਚਾਓ ਪਈ ਰਾਹ ਅਨੰਤ ਅੰਤ ਨੇ ਪਾਜੋ ਜਾਂ ਤੇ ਨਾਮ ਬੇਅੰਤ ਕਹਾਜੋ ਜਗਮ ਰੂਪ ਸਵਨ ਕੇ ਤਰਤਾ ਜਾਂ ਤੇ ਨਾਮ ਬਖਤ ਨੀਅਤ ਕਰਤਾ ਚਾਓ ਪਈ ਕਿਨੂੰ ਕਹੂੰ ਨਾ ਤਾਂ ਲਿਖਾਇਓ ਇਹ ਕਰ ਨਾਮ ਲਖ ਕਹਾਇਓ ਜੋਨ ਜਗਤ ਮੈਂ ਕਬੂ ਨਾ ਆਇਆ ਜਾਂ ਤੇ ਸਭੋ ਜੋਨ ਬਤਾਇਆ ਚੌਪੀ ਬ੍ਰਹਮਾ ਦਿਖ ਸਭੀ ਪਚ ਹਾਰੇ ਵਿਸ਼ਨ ਮਹੇਸ਼ਵਰ ਕੌਣ ਵਿਚਾਰੇ ਚੰਦ ਸੂਰਜਿਨ ਕਰੇ ਵਿਚਾਰਾ ਤਾਂ ਤੇ ਜਨੀਅਤ ਹੈ ਕਰਤਾਰਾ ਚੌਪਈ ਸਦਾ ਪੇਖ ਪੇਖੀ ਰਹੀ ਰਹਾਈ ਤਾਂ ਤੇ ਜਗਤ ਪੇਖੀ ਕਈ ਹੀ ਅਲਖ ਰੂਪ ਕਿਨਹੂੰ ਨੇ ਜਾਨਾ ਤੈ ਕਰ ਜਾਤ ਅਲੇਖ ਬਖਾਨਾ ਚੌਪਈ ਰੂਪ ਅਨੂਪ ਸਰੂਪ ਅਪਾਰਾ ਪੇਖ ਅਪੇਖ ਸੁਭਨ ਤੇ ਨਿਆਰਾ ਦਾਇਕ ਸਭੋ ਜਾਜਕ ਸਭ ਤੇ ਜਾਨ ਲਇਓ ਕਰਤਾ ਹਮ ਤਪਦੇ ਚੌਪਈ ਲਗਨ ਸਗਨ ਤੇ ਰਹਿਤ ਨਿਰਲਾਨ ਹੈ ਯਕਤਾ ਜਗਤ ਮੈਂ ਮਾਲਮ ਜੰਤਰ ਮੰਤਰ ਅੰਤਰ ਨਿਛਾਇਆ ਪੇਖ ਕਰਤ ਕਿਨੂੰ ਨੇ ਪਾਇਆ ਚੌਪਈ ਜਗ ਆਪਣ ਆਪਣ ਉੜ ਜਾਣਾ ਪਾਰ ਭਰਮ ਕਾਉਣਾ ਪਛਾਣਾ ਇੱਕ ਮੜੀਅਨ ਕਬਰਨ ਵੇ ਜਾਹੀ ਦੁਵਨ ਮੈਂ ਪਰਮੇਸ਼ਰ ਨਾਈ ਚੌਪਈ ਇਹ ਦੁ ਮੂੰਹ ਬਾਦ ਮੁਪਜੇ ਇੰਤੇ ਨਾਦ ਨਿਰਾਲੇ ਵਜੇ ਜਾਂ ਤੇ ਛੂਟ ਗਏ ਪ੍ਰਭ ਮੁਕਾ ਤੈ ਆ ਕੇ ਹਿੰਦੂ ਕਿਆ ਤੁਰਕਾ ਚੌਪਾਈ ਏਕ ਤਸਬੀ ਕਮਾਲਾ ਤਰਹੀ ਏ ਕੁਰਾਨ ਪੁਰਾਣ ਉਚਾਰੀ ਕਰਤ ਬਿਰੁਧ ਗਏ ਮਰਮੂੜਾ ਪ੍ਰਭ ਕੋ ਰੰਗ ਨਾ ਲਾਗਾ ਕੂੜਾ ਜਾਓ ਬਈ ਜੋ ਜੋ ਰੰਗ ਏਕੇ ਰਾਜੇ ਤੇ ਲੋਕ ਲਾਜ ਤਨਾਚੇ ਆਦਿ ਪੁਰਖ ਜਿਨ ਏਕ ਪਛਾਣਾ ਦੁਖੀ ਦੁਤੀਆ ਭਾਵਨਾ ਮਨ ਮੈਂ ਆਣਾ ਜਾਓ ਬਈ ਜੇ ਜੇ ਭਾਵ ਦੁਤੀਆ ਮੈਂ ਰਾਜੇ ਤੇ ਮੀਤ ਮਿਲਣ ਤੇ ਬਾਚੇ ਏਕ ਪੁਰਖ ਜਿਨ ਨੈਕ ਪਛਾਣਾ ਤਿਨਹੀ ਪਰਮ ਤੱਤ ਕਹਿ ਜਾਣਾ ਜਾਓ ਬਈ ਜੋ ਕਿ ਸੰਨਿਆਸੀ ਹੈ ਜੇ ਤੇ ਮੁੰਡੀਆ ਮੁਸਲਮਾਨ ਗਣਤੇ ਤੇ ਪੇਖ ਤਰੇ ਲੁੱਟ ਸੰਸਾਰਾ ਸ਼ਬਦ ਸਾਧ ਜੇ ਨਾਮ ਅਧਾਰਾ ਜਾਓ ਬਈ ਪੇਟ ਹੇਤ ਨਰ ਡਿੰਮ ਦਿਖਾਈ ਡਿੰਮ ਕਰੇ ਬਿਨ ਭਈਅਤ ਨਾਹੀ ਜਿਨ ਨਰ ਏਕ ਪੁਰਖ ਕਹਿਤੇ ਆਜੋ ਤਿਨ ਕਰ ਡਿੰਮ ਨਾ ਕਿਸੀ ਦਿਖਾਇਓ ਜਾਓ ਬਈ ਡਿੰਮ ਕਰੇ ਬਿਨ ਹਾਥ ਨਾ ਆਵੇ ਕਉ ਨਾ ਕਾਉ ਸੀਸ ਨਿਭਾਵੇ ਜੋ ਇਹ ਪੇਟ ਨਾ ਕਾਉ ਹੋਤਾ ਰਾਹ ਬ੍ਰਹਮ ਕਾਉ ਕੋ ਕਹਿਤਾ ਜਾਓ ਬਈ ਜਿਨ ਪ੍ਰਭ ਏਕ ਵੈ ਠਹਿਰਾਇਓ ਤਿਨ ਕਰ ਡਿੰਮ ਨਾ ਕਿਸੁ ਦਿਖਾਇਓ ਸੀਸ ਦਯੋ ਨ ਸਿਰ ਨਰ ਦੀਨਾ ਰੰਗ ਸਮਾਨ ਦੇ ਕਰ ਜੀਨਾ ਜਾਓ ਬਈ ਕਾਨ ਛੇਦ ਜੋਗੀ ਕਹਿ ਵਾਯੋ ਅਧ ਪ੍ਰਪੰਜ ਕਰ ਬਣੈ ਸਦਾਯੋ ਏਕ ਨਾਮ ਕੋ ਤਤ ਨਾ ਲਯੋ ਮਨ ਕੋ ਪਯੋ ਨਾ ਗ੍ਰਹਿ ਕੋ ਪਯੋ ਚਾਪੀ ਕਾਂ ਲਗੈ ਕਪ ਕਥੈ ਵਿਚਾਰਾ ਰਸਨਾ ਏਕ ਨਾ ਪਈਏ ਤੁਬਾਰਾ ਜੈ ਬਾ ਕੋਟ ਕੋਟ ਹੋ ਤਰੈ ਗੁਣ ਸਮੁੰਦਰ ਤੁਵੈ ਪਾਰ ਨਾ ਪਰੈ ਚੌਪਈ ਪ੍ਰਥਮ ਕਾਲ ਸਭ ਜਪ ਕੋ ਤਾਤਾ ਤਾਂ ਤੇ ਭਜੋ ਤੇਜ ਬਖੀਆ ਤਾ ਸੁਵੀ ਭਵਾਨੀ ਨਾਮ ਕਹਾਈ ਜਿਨ ਸ਼ਿਗਰੀ ਐ ਸ੍ਰਿਸ਼ਟ ਪਾਈ ਜਾਵੇਈ ਪ੍ਰਥਮ ਐ ਓਅੰਕਾਰ ਤਿਨਕਾ ਸੋ ਤੁਨ ਪੂਰ ਜਗਤ ਮੋਰਾ ਤਾਂ ਤੇ ਜਗਤ ਭਜੋ ਵਿਸਤਾਰਾ ਪੁਰਖ ਪ੍ਰਕਿਰਤ ਦੂ ਜਪ ਦੂੰ ਵਿਚਾਰਾ ਜਾਵੇਈ ਜਗਤ ਭਜੋ ਤਾਂ ਤੇ ਸਭ ਜਨੀਆਂ ਚਾਰ ਖਾਨ ਅਰ ਅਕਾਰ ਪ੍ਰਗਟ ਬਖਾਨੀਆ ਤਾਂ ਸਖਤ ਇਤੀ ਨਹੀਂ ਵਰਨ ਸੁਣਾਓ ਭਿੰਨ ਭਿੰਨ ਕਰ ਨਾਮ ਬਤਾਓ ਜਾਵੇਈ ਬਲੀ ਅਬਲੀ ਦੋ ਬਜਾਏ ਉੱਚ ਨੀਚ ਕਰ ਭਿੰਨ ਦਿਖਾਏ ਬਾਪ ਤਰ ਕਾਲ ਬਲੀ ਬਲਵਾਨਾ ਆਪੇ ਰੂਪ ਤਰਤ ਭਜੋ ਨਾਨਾ ਚਾਵੇਈ ਭਿੰਨ ਭਿੰਨ ਜਿਮ ਦੇ ਤਰਾਏ ਤਿਮ ਤਿਮ ਕਰ ਅਵਤਾਰ ਕਹਾਏ ਪਰਮ ਰੂਪ ਜੋ ਏਕ ਕਹਾਇਓ ਅੰਤ ਸਭੋ ਤੈ ਮਨ ਮਿਲਾਇ ਜਾਵੇਈ ਜੇ ਤਿਕ ਜੀ ਜਗਤ ਕੇ ਜੀਵ ਬਖਾਨੋ ਏਕ ਜੋਤ ਸਭੀ ਮੈਂ ਜਾਨੋ ਕਾਲ ਰੂਪ ਭਗਵਾਨ ਪਨੈਬੋ ਤਾਂ ਮੈਂ ਲੀਨ ਜਗਤ ਸਭ ਹੈ ਬੋ ਚੌਪਈ ਜੋ ਕਿਛ ਦਿਸ਼ਟ ਗੋਚਰ ਆਵ ਤਾਂ ਕਹੋ ਮਨ ਮਾਇਆ ਠਹਿਰਾਵਤ ਏਕ ਹੈ ਆਪ ਸਭ ਨੂੰ ਵਿਆਪਾ ਸਭ ਕੋਈ ਭਿੰਨ ਭਿੰਨ ਕਰਤਾ ਬਜਾ ਬਈ ਸਭੀ ਮੈਂ ਰਮ ਰਹੇ ਹੋ ਅਲੇਖਾ ਮੰਗਤ ਭਿੰਨ ਭਿੰਨ ਤੇ ਲੇਖਾ ਜੇ ਨਰ ਏਕ ਵੈ ਠਹਿਰਾ ਜੋ ਤੈਨੂੰ ਕਰ ਤਿੰਨ ਨਤੇਨ ਹੀ ਪਰਮ ਤਤ ਕਹਿ ਪਾਇਓ ਚੌਪਈ ਏਕ ਹੈ ਰੂਪ ਅਨੂਪ ਸਰੂਪਾ ਰੰਗ ਭਜੋ ਰਾਵਤ ਗੁੰਪੂਪਾ ਭਿੰਨ ਭਿੰਨ ਸਭਨ ਉੜ ਜਾਇਓ ਸਭ ਤੇ ਜੁਦਨ ਕਿਨੂੰ ਪਾਇਓ ਚੌਪਈ ਭਿੰਨ ਭਿੰਨ ਸਭ ਹੂੰ ਉਪਜਾਇਓ ਭਿੰਨ ਭਿੰਨ ਕਰ ਤੈਨੂੰ ਖਪਾਇਓ ਆਪ ਕਿਸੂ ਕੋ ਦੋਸ ਨਾ ਲੀਨਾ ਔਰਨ ਸਿਰ ਬੁਰਿਆਈ ਦੀ ਨਾ ਚੌਪਈ ਸੰਕਾ ਸੁਰਦਾਨ ਉਪਨ ਪਾਇਓ ਬਹੁ ਵਿਦ ਕਹਿ ਜਗੋ ਦੁਖ ਦਇਓ ਮੱਛ ਅਵਤਾਰ ਆਪ ਪੁਨਤਰਾ ਆਪਣ ਜਾਪ ਆਪ ਮੁਕਰਾ ਚੌਪਈ ਪ੍ਰਥਮੈ ਤੁਛ ਮੀਨ ਬਬਧਰਾ ਬੈਠ ਸਮੁੰਦਰ ਚੱਕ ਚੋਰਨ ਕਰਾ
ਪੁਨ ਪੁਨ ਕਰਤ ਭਯੋ ਵਿਸਥਾਰਾ ਸੰਖਾ ਸੁਰ ਤਪ ਗੋ ਵਿਚਾਰਾ ਭੁਜੰਗ ਪ੍ਰਿਆਤ ਛੰਦਾ ਤਬੈ ਕੋਪ ਕਰਜਿਓ ਬਲੀ ਸੰਗ ਬੀਰੰਗ ਧਰੇ ਸ਼ਸਤ੍ਰ ਅਸਤ੍ਰੰਗ ਸਜੇ ਲੋ ਚੀਰੰਗ ਚਰ ਚਤੁਰ ਬੇਦ ਪਾਤੰਗ ਕੀਓ ਸਿੰਧ ਮੰਦੰਗ ਤਰਸਿਓ ਅਸ਼ਟ ਨੈਣੰਗ ਕਰਿਓ ਜੁਦ ਸੁਦੰਗ ਭੁਜੰਗ ਪ੍ਰਿਆਤ ਛੰਦਾ ਤਬੈ ਸੰਬਰੇ ਦੀਨ ਹੇਤੰਗ ਦਿਆਰੰਗ ਤਰੇ ਲੋਹ ਪ੍ਰੋਹੰਗ ਕਿਰਪਾ ਕੈ ਕਿਰਪਾਲੰਗ ਮਹਾ ਸਤਰ ਪਾਤੰਗ ਕਰੇ ਅਸਤ੍ਰ ਘਾਤੰਗ ਟਰੇ ਦੇਵ ਸਰਬੰਗ ਗਿਰੇ ਲੋਕ ਸਾਤੰਗ ਭੁਜੰਗ ਪ੍ਰਿਆਤ ਛੰਦਾ ਪਾਏ ਅਤਰ ਘਾਤੰਗ ਗਿਰੇ ਚੌਰ ਚੀਰੰਗ ਲੇ ਤਛ ਮੁੱਛੰਗ ਉਠੇ ਉਠੇ ਤਛ ਤੀਰੰਗ ਗਿਰੇ ਸੁੰਡ ਮੁੰਡੰਗ ਰਣੇ ਰਣੰਗ ਭੀਮ ਰੂਪੰਗ ਮਨੋ ਖਿਲ ਪੌਟੇ ਹਟੀ ਫਾਗ ਜੁਬੰਗ ਭੁਜੰਗ ਪ੍ਰਿਆਤ ਛੰਦਾ ਬਏ ਖਗਿਅੰਗ ਖੇਤ ਖੰਗੰਗ ਸੋ ਧੀਰੰਗ ਸੁਬੈ ਸ਼ਸਤ੍ਰ ਸੰਜਾਨ ਸੋ ਸੂਰ ਬੀਰੰਗ ਗਿਰੇ ਗੌਰ ਗਾਜੀ ਖੁਲੇ ਹੱਥ ਬਥੰਗ ਨੱਚਿਓ ਰੁਦਰ ਰੁਦਰੰਗ ਨੱਚੇ ਮੱਛ ਮੱਛੰਗ ਸਾਵਲ ਛੰਦ ਮਹਾਵੀਰ ਗਜੇ ਸੁਬੰਗ ਸ਼ਸਤ੍ਰ ਸਜੇ ਬਧੇ ਗਜ ਬਗਾਹੰਗ ਸੁਰਾਵ ਸੋ ਹੂਰੰਗ ਉਸ਼ਾਂਗ ਸਾਵਲ ਛੰਦ ਕਲਾ ਟੁਕ ਢਾਲੰਗ ਚ ਮੀਂਹ ਤੇਜ ਕਾਲੰਗ ਕਟਾ ਕਟ ਬਾਹੈ ਵਹਿ ਜੀਤ ਚਾਹੈ ਰਸਾਵਲ ਛੰਦ ਮੁਖੰਗ ਮੁੱਛ ਬੰਕੀ ਤਮੰਗ ਤੇਜ ਤਾਂਕੀ ਫਿਰੈ ਗੌਰ ਗਾਜੀ ਨਚੈ ਤੁੰਤਾ ਜੀ ਭੁਜੰਗ ਛੰਦ ਪਰਿਓ ਰੋਹ ਸੰਖਾ ਸੁਰੰਗ ਦੇਖ ਸੈਣੰਗ ਤਪੇ ਵੀਰ ਬਖਤਰੰਗ ਕੀਏ ਰਕਤ ਨੈਣੰਗ ਪੁਜਾ ਠੋਕ ਭੂਪੰਗ ਕਰਿਓ ਨਾਦ ਉਚੰਗ ਸੁਣੇ ਗਰਬਣੀ ਆਣ ਕੇ ਗਰਮ ਮੁਚੰਗ ਭੁਜੰਗ ਲਗੇ ਠਾਮ ਠਾਮ ਦਮਾਮ ਦਮੰਕੇ ਖੁਲੇ ਖੇਤ ਮੋਹ ਖੱਗ ਖੁਨੀ ਖਿਮੰਕੇ ਪਏ ਕਰੂਰ ਭਾਂਤੰਗ ਮਾਣ ਕੜਕੇ ਨਚੇ ਵੀਰ ਬੈਤਾਲ ਭੂਤੰਗ ਪੜਕੇ ਭੁਜੰਗ ਕਰਿਓ ਆਯੁਧੰਗ ਸਾਯੁਧੰਗ ਵੀਰ ਖੇਤੰਗ ਨਚੇ ਕੰਤ ਹੀਣੰਗ ਕਬੰਧੰਗ ਅਚੇਤੰਗ ਖੁਲੇ ਖੱਗ ਖੁਨੀ ਖਿਆਲੰਗ ਤੰਗ ਭਜੇ ਕਾਤਰੰਗ ਸੂਰ ਭਜੇ ਨਿਹੰਗ ਭੁਜੰਗ ਕਟੇ ਚਰਮ ਬਰਮੰਗ ਗਿਰਿਓ ਸ਼ਸਤ੍ਰ ਸਤਰੰਗ ਫਕੇ ਭੈ ਭਰੇ ਭੂਤ ਭੂਮੰਗ ਨਰਿਆਸਤਰੰਗ ਰਣੰਗ ਰੰਗ ਰਤੇ ਸਭੀ ਰੰਗ ਭੂਮੰਗ ਗਿਰੇ ਜੁਧ ਮਦੰਗ ਬਲੀ ਜੂਮ ਝੂਮੰਗ ਭੁਜੰਗ ਪਯੋ ਦੁੰਦਰ ਜੁਦੰਗ ਰਣੰਗ ਸੰਖ ਮੱਛੰਗ ਮਨੋ ਦੋ ਗਿਰੰਗ ਜੁਧ ਜੁਟੇ ਸਪੱਛੰਗ ਕਟੇ ਮਾਛ ਟੁਕੰਗ ਪਖੇ ਗ੍ਰਿਦ ਬ੍ਰਿਦੰਗ ਹਸੀ ਜੋਗਣੀ ਚੌਸਠਾ ਸੁਰ ਸੁਦੰਗ ਭੁਜੰਗ ਕਿਓ ਧਾਰ ਬੇਦੰਗ ਹਤੇ ਸੰਖ ਬੀਰੰਗ ਤਜੋ ਮੱਛ ਰੂਪੰਗ ਸਰਜੋ ਸੁੰਦਰ ਤੀਜੰਗ ਸਬੈ ਦੇਵ ਬਾਂਧੇ ਕਿਓ ਦੁਸ਼ਟ ਨਾ ਸੰਗ ਟਰੇ ਸਰਵਦਾਨੋ ਭਰੇ ਜੀਵਤ ਰਾਜ ਸਿੰਘ ਭੁਜੰਗ ਤ੍ਰਿਭੰਗੀ ਛੰਦ ਸੰਖਾ ਸੁਰ ਮਾਰੇ ਬੇਦ ਉਧਾਰੇ ਸਤਰ ਸੰਘਾਰੇ ਜਸ ਲੀਨੋ ਦੇ ਵੇਸ ਬੁਲਾਇਓ ਰਾਜ ਬਿਠਾਇਓ ਛਤਰ ਫਿਨਾਇਓ ਸੁਖ ਦੀਨੋ ਕੋਟ ਬਜੇ ਬਾਜੇ ਅਮਰੇਸ਼ਵਰ ਗਾਜੇ ਸ਼ੁਭ ਘਰ ਸਾਜੇ ਸੋਕ ਹਰੇ ਦੈ ਕੋਟਕ ਦਛਨਾ ਕਰੋਰ ਪ੍ਰਦਰਸ਼ਨਾ ਆਨ ਸੋ ਮੱਛ ਕੇ ਪਾਏ ਪਰੇ ਏਤ ਸ੍ਰੀ ਬਚਿਤ ਨਾਟਕੇ ਮੱਛ ਅਵਤਾਰ ਕਥਨ ਸੰਖਾ ਸੁਰਬਤ ਹੈ ਓਂਕਾਰ ਅਜਮੀ ਮਰਾ ਮਨ ਮਨ

कालस मचे सूर वीर विकरारंग नचे भूत प्रेत बैतारंग चाम चाम लसत कोट करवारंग चल हलंत उज्जल अस्तारंग त्रिभंगी छंद उज्जल अस्तारंग लसत अपारंग करण लुझारंग शबतारंग सोभित जिम आरंग अत शबतारंग सुभित सुधारंग अर्गारंग जय पतरंग दाती मदरंग माती सुरोंग दाती जय जंगंग दुर्जन दल धंती अछल जयंती किलफ कहंती पैरण कालस पार हरंत भजत रण सूरंग थर हर करत लो तन पूरंग तल पड़ बजय तबल अरतूरंग घूमि पेक सुबट रण हूरंग त्रिभंगी छंद घूमि रण हूरंग नभ झड़ पूरंग लख लख सूरंग मन मोही आरुण तन बाण शब अप्रपाणंग अत दुत खाणंग तन सोही गाचनी सुरंगंग शब अंग अंग अंग लजत अनंग लख रूपंग सायक दृग हरणी कुमित ब्रजरणी पर भरणी बुधगुपंगल स कमल बदन सायक मृग नैणी रूप रास सुंदर बिग बैणी मृग पत कट छाजत गज गैणी नैन कटाश मनय हर लैणी त्रिभंगी छंद सुंदर मृग नैणी सुर बिग बैणी चित हर लैणी गज गैणंग माधुर बिद पदनी सुबुदुन सदनी कुमितन कदनी शब मैणंग अंगास सुरंगी नटवर रंगी चहांज तंगी भगतारंग बेसर गजरारंग पौच उपारंग कस कुंगरारंग आहारंग कल चिपचार सुंदर शब्दारंग ठौ ठौर मुक्तन के हारंग कर कंकन पहुंची उजर निरख मदन दुत होत समारंग त्रिभंगी छंद सोभत शब्दारंग कच कुंगरारंग रसन रसारंग उर्जी आरंग पहुंची गजरारंग सो बेद सुधारंग मुक्त निहारंग उड़तारंग सो हत चक चारं रंग रंगारंग विविध प्रकारंग अत आंजे बेख धर मृग जैसे जलज न वैसे ससरी जैसे सर्म आंजे कलस भयो मूड रावण रण कुरुधंग मच्यो आनत मल जब जोधंग जूजय सकल सूरमा सोधंग आर दल मध सरब शबद कर उदंग त्रिभंगी छंद धायो कर क्रोधंग सुबट विरुद्धंग गलत सुबुद्धंग गह बाणंग कीनो रण सुधंग नचत कबुद्धंग ओठत धुन उदंग तन तन धाये रजवारे दुधर हकारे सुब्रण पहारे कर कोपंग कायन तन रजे दुपग न भजे जन हर गजे पगरूपंग गल स अधिक रोस सावत रण जूटे बख्त तोड़प जिरै सब फूटे निसर चले सायक जन छूटे जनक सिचान मास लग टूटे त्रिभंगी छंद सायक जन छूटे तिम अर जूटे बख्तर फूटे जेब जिरे मसर पुखे आए तिम अर ताई शतन चाय न फेर फिरे सनमुख रघ रगा जय किमहु न पा जय लख सुर ला जय रण रंग जय जय तुन कर ही पौ पंडर ही सुभेद उचर ही जय जंगल मुख तंबुर अर रंग सुरंग निर्डर भ्रमंत भूम ओ जंगंग लिपत मलय कणसार सुरंग रूप वान गतवान उतांगं त्रिभंगी छंद तन सुभत सुरंगं छब अंग अंगं लगजत अनंगं लख नैणं सोभत गजकारे अत कुंगरारे रसंग रसारे मृद बैणं मोख छकत सुभासंग दिनस प्रकाशंग जन सस पासंग तत सोभं रीजत चख चारंग सुरपुर प्यारंग देव दिवारंग लख लोभं कलस चंद्रहांस एकंकर धारी द्वितीय तोप गह तृती कटारी चतुर्थ हाथ सैथी उजियारी गोफन गुरज करत चमकारी त्रिभंगी छंद सतय अस भारी गदय उभारी त्रिशूल सुधारी शुरकारी जंबुआ अरबानंग सो कस कमानंग चरम अप्रमान तरपहारी पंद्रह गलोलंग पास अमोलंग परस अडोलंग हथनालंग बिछुआ पैरायंग पटा प्रमायंग जिम जम तहायंग बिकरालंग कालस शिव शिव शिव मुख एक उचारंग द्वितीय प्रभा जानकी निरा निहारंग तृतीय चुंड सब सुगुट प्रचारंग चतुर्थ कर्त मार ही मारंग त्रिभंगी छंद पचय हनवंतन लख तुत मंतन सो बल दुरन तंग तज कलनंग छटय लख प्रातंग तपत छटय लख प्रातंग तकत न पातंग लगत न कातंग जी जलनंग सतय लख रघुपत कबदल अधपत सुबट बिकट मत युद प्रातंग अट्यो सिर टोरै नवम निहोरै दसियन बोरै रिस रातंग चुबोला छंद ताए महावीर साधे सितंग तीर काछे रणंग तीर बाना सुहाए रवा करद मरकब यलो तेज एम सब चू तुंद असद हो ओ मिया जंगा हे पिड़े आए ईहा बुले बैण की हां करे काए जी हां पिड़े पेड़ भजे पियो पोस्ता ने पछोरा बड़ी ने कहां छ अनीरो धनी ने निहारै गाजे महासुर कुमीर रणंग होर परमी नभंगपुर भेखंग अनुपंग वले वल साई जीवी जुगा ताई तैंडी कोले जाई अलावित ऐसे लगो लार थाने बरो राजमाने कहो आर काने हटी छारते सो बरो आन मोको भजो आन तो को चलो देव लोको तजो बेग लंका सवयानंत का रोस परियो तज होस निसाचर श्री रघुराज को काय प्रहारे रोस बड़ो कर कौस लिसंग अद बीच हीते सरदा सर काट उतारे फेर बड़ो कर रोस दीवार दान ताए परे का पुंज संघारे पटस लो हथी पर संगड़िए जंबुए
ਜਮਦਾੜ ਚਲਾਵੇ ਚਬੂਲਾ ਸਵਈਆ। ਸ਼੍ਰੀ ਰਘੁ ਰਾਜ ਸਰਾਸਨ ਲੈ ਰਿਸਠਾਨ ਕਨੀਰਨ ਬਾਨ ਪ੍ਰਹਾਰੇ ਬੀਰਨ ਮਾਰਦ ਸਰ ਗਏ ਸਰ ਅੰਮ੍ਰਿਤੇ ਬਰਸੇ ਜਨ ਓਰੇ ਗਾਜ ਰਥੀ ਰਥ ਸਾਜ ਗਿਰੇ ਧਾਰ ਪਤਰ ਅਨੇਕ ਸੋ ਕੌਣ ਗਨਾਵੇ ਫਾਗਨ ਪੌਣ ਪ੍ਰਚੰਡ ਬਹੇ ਬਨ ਪਤਰਨ ਤੇ ਜਨ ਪਤਰ ਉਡਾਨੇ ਸਵਈਆ ਛੰਦ ਰੋਸ ਪ੍ਰਿਯੋ ਰਣ ਮੋ ਰਘੁਨਾਥ ਸੋ ਰਾਵਣ ਕੋ ਬਹੁ ਬਾਨ ਪ੍ਰਹਾਰੇ ਸਰੋਣ ਨਾ ਨੈਕ ਲਗਿਓ ਤਿਨਕੇ ਤਨ ਫੋਰ ਜਿਰੈ ਤਨ ਪਾਰ ਪਧਾਰੇ ਬਾਜ ਗਜੀ ਰਜ ਰਥ ਰਾਜ ਰਥੀ ਰਣ ਭੂਮ ਗਿਰੈ ਭਾਂਤ ਸੰਘਾਰੇ ਜਨੁ ਬਸੰਤ ਕੇ ਅੰਤ ਸਮੈ ਕਦਲੀ ਦਲ ਔਨ ਪ੍ਰਚੰਡ ਉਖਾਰੇ ਧਾਏ ਪਰੇ ਕਰ ਕੋਪ ਬਨੇਚਰ ਹੈ ਤਿਨਕੇ ਜੀਆ ਰੋਸ ਜਗਿਓ ਕਿਲਕਾਰ ਪੁਕਾਰ ਭਰੇ ਚੌਂਕਾਰਨ ਛਾੜ ਹਟੀਨੈ ਏਕ ਭਗਿਓ ਗਹਿ ਬਾਨ ਕਮਾਨ ਗਦਾ ਬਰਛੀ ਉਤ ਤੇ ਦਲ ਰਾਵਣ ਕੋ ਉਮਗਿਓ ਫੜ ਜੂਝ ਅਰੁਜ ਗਿਰੇ ਧਰਣੀ ਦੇਜ ਰਾਜ ਭਰਮਿਓ ਸ਼ਿਵ ਧਿਆਨ ਡਿਗਿਓ ਜੂਝ ਅਰੁਜ ਗਿਰੇ ਪਟਵਾ ਤਨ ਕਾਇਨ ਕਾਏ ਘਨੇ ਪਿਬਰਾ ਨੇ ਜੰਬੁਕ ਗਿਰਿਧ ਪਿਸਾਚ ਨਿਸਾਚਰ ਫੂਲ ਫਿਰੇ ਰਣਮੋ ਰਹਿ ਸਾਨੇ ਕਾਂਪ ਉਠੀ ਸੋ ਦਿਸਾ ਬਿਦਸਾ ਦਿਗ ਪਾਲਣ ਫੇਰ ਪ੍ਰਲੈ ਕਨਮਾ ਨੇ ਭੂਮ ਕਾਸ ਉਦਾਸ ਪਏ ਕਨ ਦੇਵ ਅਦੇਵ ਭਰਮੇ ਪਹਿਰਾ ਨੇ ਰਾਮਨ ਰੋਸ ਭਰਿਓ ਰਣਮੋ ਰੇਸ ਸੌ ਸਰ ਓਗ ਪ੍ਰੋਗ ਪ੍ਰਹਾਰੇ ਭੂਮ ਕਾਸ ਦਿਸਾ ਵਿਦਸਾ ਸਭ ਔਰ ਰੁਕੇ ਨੇ ਜਾਤ ਨਿਹਾਰੇ ਸ਼੍ਰੀ ਰਘੁਰਾਜ ਰਾਸਨ ਲੈ ਸਿਨਮਾਉ ਸ਼ੁਭ ਕਹਿ ਸਰ ਪੂੰਜ ਨਿਵਾਰੇ ਜਾਨਕ ਭਾਨ ਉਦੈ ਨਿਸਕਉ ਲੱਕ ਕਹਿ ਸਭ ਹੀ ਤਮ ਤੇਜ ਵਧਾਰੇ ਰੋਸ ਪਰੇ ਰਣਮੋ ਰਘੁਨਾਥ ਕਮਾਲ ਲੈ ਬਾਨ ਅਨੇਕ ਚਲਾਏ ਬਾਜ ਗਜੀ ਗਜ ਰਾਜ ਕਨੇ ਰਥ ਰਾਜ ਬਨੇ ਕਰ ਰੋਸ ਉਡਾਏ ਜੇ ਦੁਖ ਦੇ ਕਟੇ ਸੀਕੇ ਹੇਤਾ ਤੇ ਰਣ ਆਜ ਪ੍ਰਤਾਛ ਦਿਖਾਏ ਰਾਜੀਵ ਲੋਚਨ ਰਾਮ ਕੁਮਾਰ ਕਨਹੋ ਰਣ ਕਹਾਲ ਘਨੇ ਕਰਕਾਏ ਰਾਮਨ ਰੋਸ ਪਰਿਓ ਗੜ ਜਿਓ ਰਣਮੋ ਲੈ ਕੇ ਸਭ ਸੈਨ ਭਜਾਨਿਓ ਆਪ ਹੀ ਹਾਥ ਹਥਿਆਰ ਹਟੀ ਗਏ ਸ਼੍ਰੀ ਰਘੁਨੰਦਨ ਕੋ ਰਣ ਠਾਨਿਓ ਚਾਬਕ ਮਾਰ ਕੁਦਾਏ ਤੁਰੰਗਮ ਜਾਏ ਪਰਿਓ ਕਛ ਤ੍ਰਾਸ ਨਾ ਮਾਨਿਓ ਬਾਨ ਦੇ ਬਿਦ ਬਾਨ ਦੇ ਮਨ ਮਾਰਤ ਕੋ ਰਥ ਛੁਰ ਸਿਧਾਨਿਓ ਸ਼੍ਰੀ ਰਘੁਨੰਦਨ ਕੀ ਪੁੱਜਦੇ ਜਬ ਛੁਰ ਸਰਾਸਨ ਬਾਨ ਉਡਾਨੇ ਪੂਮ ਅਕਾਸ ਪਤਾਰ ਚਹੁ ਚੱਕ ਪੂਰ ਰਹੇ ਨਹੀਂ ਜਾਤ ਪਛਾਨੇ ਤੋਰ ਸਨਾਹ ਸੁਬਾਹਨ ਕੇ ਤਨ ਆ ਕਰੀ ਨਹੀਂ ਪਾਰ ਪਰਾਨੇ ਛੇਤ ਕਰੋਟਨ ਓਟਨ ਕੋਟ ਅਟਾਨਮੋ ਜਾਨਕੀ ਬਾਨ ਪਛਾਨੇ ਸ਼੍ਰੀ ਅਸੁਰਾਰਦਨ ਕੇ ਕਰ ਕੋ ਜਿਨ ਏਕ ਹੀ ਬਾਨ ਬਿਖੈ ਤਨ ਚਾਖਿਓ ਭਾਜ ਸਕਿਓ ਨਾ ਭਿਰਿਓ ਹਟ ਗਏ ਭੱਟ ਏਕ ਹੀ ਕਾਇ ਧਰਾ ਪਰ ਰਾਖਿਓ ਛੇਤ ਸਨਾ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਿਓ ਸਵਾਰ ਜੁਝਾਰ ਅਪਾਰ ਹਠੀ ਰਨ ਹਾਰ ਗਿਰੇ ਤਰ ਹਾਇ ਨਾ ਪਾਖਿਓ ਆਨ ਅਰੇ ਸੁਮਰੇ ਸਭੀ ਪਟ ਜੀਤ ਬਚੇ ਰਣ ਛਾੜ ਪਰਾਨੇ ਦੇਵ ਅਦੇਵਨ ਕੇ ਜਿਤਈਆ ਰਣ ਕੋਟ ਹਤੇ ਕਰ ਏਕ ਨਾ ਜਾਨੇ ਸ਼੍ਰੀ ਰਘੁਰਾਜ ਪਰਾਕਰਮ ਕੋ ਲੱਖ ਤੇਜ ਸੰਭੂ ਸਵੈ ਪਹਿਰਾਨੇ ਓਟਨ ਕੂਟ ਕਰੋਟਨ ਫਾਂਦ ਸੋ ਲੰਕੈ ਸ਼ਾੜ ਬਿਲੰਗ ਸਿਧਾਨੇ ਰਾਵਣ ਰੋਸ ਪਰਿਓ ਰਣਮੋ ਗੈ ਸਬੀਸੂ ਬਾਹੇ ਹਥਿਆਰ ਪ੍ਰਹਾਰੇ ਓਮ ਕਾਸ ਦਿਸਾ ਬਿਦਸਾ ਚੱਕ ਚਾਰ ਰੁਕੇ ਨਹੀਂ ਜਾਤ ਨਿਹਾਰੇ ਫੂਕਣ ਤੈ ਫਲ ਤੈ ਮਦ ਤੈ ਆਦ ਤੈ ਬਦ ਕੈ ਰਣ ਮੰਡਲ ਡਾਰੇ ਛਤਰ ਧੁਜਾ ਬਰ ਬਾਜ ਰਥੀ ਰਥ ਕਾਟ ਸਬੈ ਰਘੁਰਾਜ ਉਤਾਰੇ ਰਾਵਣ ਚੌਂਪ ਚਲਿਓ ਚੱਪ ਕੈ ਨਿਜ ਬਾਜ ਮਹੀਨ ਜਬੈ ਰਥ ਜਾਨਿਓ ਢਾਲ ਤ੍ਰਿਸ਼ੂਲ ਗਦਾ ਬਰਛੀ ਗੈ ਸ਼੍ਰੀ ਰਘੁਨੰਦਨ ਸੋਰਨ ਠਾਨਿਓ ਧਾਏ ਪਰਿਓ ਲਲਕਾਰ ਹਠੀ ਕਪ ਪੁੰਜਨ ਕੋ ਕਛ ਤ੍ਰਾਸ ਨਾ ਮਾਨਿਓ ਅੰਗਦ ਆਦ ਹਨਵੰਤ ਤੇ ਲੈ ਭੱਟ ਕੋਟ ਉਤੇ ਕਰ ਏਕ ਨਾ ਜਾਨਿਓ ਰਾਵਣ ਕੋ ਰਘੁਰਾਜ ਜਬੈ ਰਣ ਮੰਡਲ ਆਪਤ ਮਦ ਨਿਹਾਰਿਓ ਬੀਸ ਸਿਲਾ ਸਿਧ ਸਾਇਕ ਲੈ ਕਰ ਕੋਪ ਵਡੋ ਉਰ ਮਦ ਪ੍ਰਹਾਰਿਓ ਭੇਦ ਚਲੇ ਮਰਮ ਸਥਲ ਕੋ ਸਰ ਸ਼੍ਰੋਣ ਨਦੀ ਸਰ ਬੀਚ ਪਖਾਰਿਓ ਆਗੇ ਹੀ ਰੇਂਗ ਚਲਿਓ ਹਠ ਕੈ ਭਾਟਾ ਤਾਮ ਕੋ ਪੂਲ ਨਾ ਨਾਮ ਉਚਾਰਿਓ ਰੋਸ ਪ੍ਰਿਓ ਰਣਮਾ ਰਘੁਨਾਥ ਸੋ ਪਾਨ ਕੇ ਬਿਸਰਾਸਨ ਲੈ ਕੈ ਪਾਂਚਕ ਪਾਏ ਹਠਾਏ ਦਇਓ ਤੈ ਬੀਸੂ ਬਾਹੇ ਬਿਨਾ ਉਹ ਕਹਿ ਕੈ ਦੈ ਦਸ ਬਾਣ ਬਿਮਾਨ ਦਸੋ ਸਿਰ ਕਾੜ ਦਏ ਸ਼ਿਵ ਲੋਕ ਪਠੈ ਕੈ ਸ਼੍ਰੀ ਰਘੁਰਾਜ ਬਰਿਓ ਸੀਅਕੋ ਬਹਰੋ ਜਨ ਜੋਧ ਸਵਯੰਬਰ ਜੈ ਕੈ ਇਹ ਸ੍ਰੀ

ਅਥ ਸਗਰੀ ਪੁਰੀ ਸਹਿਤ ਸੁਰਗ ਗਏ ਚੌਪਾਈ। ਜੋ ਇਕ ਥਾ ਸੁਨੈਰ ਗਾਵੈ ਦੁਖ ਪਾਪ ਤੈ ਨਿਕਟ ਨਾ ਆਵੈ। ਬਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਵਿਆਹ ਛਵੈ ਸਕੈ ਨਾ ਕੋਈ। ਸੰਬਤ ਸੁਤਰੈ ਸਹਿਤ ਬਚਾਵਨ ਹਾੜ ਵਧੀ ਪ੍ਰਥਮ ਸੁਖਦਾਵਨ। ਤਾਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਹੁ ਸੁਧਾਰਾ ਦੋਹਰਾ। ਨੇਤਰ ਤੁੰਗ ਕੇ ਚਰਨ ਤਰ ਸਤ ਦ੍ਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ। ਸਾਧ ਅਸਾਧ ਜਾਨੋ ਨਹੀਂ ਬਾਧ ਸਬਾਧ ਵਿਵਾਦ। ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ।

ਜੋ ਬ੍ਰਿਜ ਨਾਇਕ ਔਰ ਸੁਖ ਪਛਾਮ ਬਨੈ ਫੁਣ ਜਾਪ ਜਪੈ ਹੈ ਜੋ ਤੈ ਕੇ ਹਿਤ ਕੈ ਮਨ ਮੈਂ ਬਹੁਲ ਮੰਗਨ ਲੋਕਨ ਕੋ ਤਨ ਤੈ ਹੈ ਜੋ ਤਾਜ ਕਾਚ ਸਵੈ ਕਰਕੇ ਤੈ ਪਾਇਨ ਕੇ ਚਿਤ ਭੀਤਰ ਦੈ ਹੈ ਭੀਤਰ ਤੇ ਅਬ ਯਾ ਜਗ ਕੇ ਅਗ ਬ੍ਰਿੰਦਨ ਬੀਰ ਵਿਦਾ ਕਰਜਾ ਹੈ ਪ੍ਰੇਮ ਕੀਓ ਨਾ ਕੀਓ ਬਹੁਤੋ ਤਪ ਕਸ਼ਟ ਸਹਿਓ ਤਨ ਕੋ ਅਤ ਤਾਇਓ ਕਾਂਸੀ ਮੈਂ ਜਾਏ ਪੜਿਓ ਅਤ ਹੀ ਬਹੁ ਬੇਦਨ ਕੋ ਕਰ ਸਾਰ ਨਾ ਆਇਓ ਨਾ ਦਾਨ ਦੀਏ ਬਸ ਵਹਿ ਗਇਓ ਸ਼ਾਮ ਸਭੈ ਅਪਨੋ ਤੈ ਦਰਬ ਗਵਾਇਓ ਅੰਤਰ ਕੀ ਰੁਚ ਕੈ ਹਰ ਸਿਉ ਜਹ ਹੇਤ ਕੀਓ ਤਿਨਹੁ ਹਰ ਪਾਇਓ ਕਾ ਭਇਓ ਜੋ ਬਗ ਲੋਚਨ ਮੂੰਦ ਕੈ ਬੈਠ ਰਹੇ ਹੋ ਜਗ ਭੇਖ ਦਿਖਾਏ ਮੀਨਾ ਫਿਰਿਓ ਜਲ ਨਾਤ ਸਦਾ ਤੋ ਕਹਾਂ ਤੈ ਕੇ ਕਰਮੋ ਹਰ ਆਏ ਦਾਦਰ ਜੋ ਦਿਨ ਰਹਿਣ ਰਟੈ ਸੋ ਬਿਹੰਗ ਉਡੈ ਤਨ ਪੰਖ ਲਗਾਏ ਸਿਆਮ ਭਨੈ ਐ ਸੰਸ ਬੈ ਬਿਨ ਪ੍ਰੇਮ ਕਹੂੰ ਬ੍ਰਿਜ ਬ੍ਰਿਜ ਨਾਥ ਰਿਝਾਏ ਲਾਲਚ ਜੋ ਧਨ ਕੇ ਕਿਨਹੁ ਜੋ ਪੈ ਗਾਏ ਭਲੈ ਪ੍ਰਭ ਗੀਤ ਸੁਣਾਇਓ ਨਾਚ ਨੱਚਿਓ ਨਾ ਖਚਿਓ ਤਹਿ ਮੈਂ ਹਰ ਲੋਕ ਅਲੋਕੋ ਪੈਣ ਨਾ ਪਾਇਓ ਹਾਸ ਕਰਿਓ ਜਗ ਮੈਂ ਆਪਣੋ ਸੁਪਨੇ ਹੂੰ ਨਾ ਗਿਆਨ ਕੋ ਤਤ ਜਨਾਇਓ ਪ੍ਰੇਮ ਬਿਨਾਂ ਕਬ ਸਿਆਮ ਭਨੈ ਤਰ ਕਾਹੂੰ ਕੇ ਮੈਂ ਬ੍ਰਿਜ ਨਾਇਕ ਆਇਓ ਹਾਰ ਚਲੇ ਕਰੈ ਆਪਣੇ ਕੋ ਬਨਮੋ ਬਹੁਤੋ ਤਿਨ ਧਿਆਨ ਲਗਾਏ ਸਿਹਤ ਸਮਾਧ ਅਗਾਤ ਕਥਾ ਮੋਨ ਖੋਜ ਰਹੇ ਹਰ ਹੱਥ ਨਾ ਆਏ ਸ਼ਾਮ ਪਨੈ ਸਭ ਬੇਦ ਕਤੇ ਬਨ ਬਸੰਤਨ ਕੇ ਮਤੀਆ ਠਹਿਰਾਏ ਭਾਖਤ ਹੈ ਕਬ ਸੰਤ ਸੁਨੋ ਜੈ ਪ੍ਰੇਮ ਕੀ ਹੈ ਤਿਨ ਸ਼੍ਰੀਪਦ ਪਾਏ ਸਵਈਆ ਛਤਰੀ ਕੋ ਪੂਤ ਹਉ ਬਾਮਨ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੋ ਅਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੋ ਤਿਆ ਕਹਾਂ ਚਿਤਾ ਮੈਂ ਧਰਾਂ ਅਬ ਰੀਚ ਕੈ ਦਿਉ ਵੈ ਹਮ ਕਹੋ ਜੋ ਹਾਂ ਬੇਨਤੀ ਕਰ ਜੋਰ ਕਰੋ ਜਬ ਆਓ ਕੀ ਔਦ ਨਿਦਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੋ ਦੋਹਰਾ ਸਤਰੈ ਸਹਿ ਪੈਤਾਲ ਮੈਂ ਸਾਵਨ ਸੁਧ ਥਿਤ ਦੀਪ ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿ ਸਮੀਪ ਦੋਹਰਾ ਦਸਮ ਕਥਾ ਪਾ ਗਾਤ ਕੀ ਭਾਖਾ ਕਰੀ ਬਨਾਏ ਅਵਰ ਬਾਸਨਾ ਨਾ ਹੈ ਪ੍ਰਭ ਧਰਮ ਜੁਧ ਕੇ ਚਾਏ ਸਵਈਆ ਧਨ ਜੀਓ ਤਹਿ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਸਨਾਵ ਚੜੈ ਪਵ ਸਾਗਰ ਤਾਰੈ ਧੀਰਜ ਤਾ ਮਨਾਏ ਇਹ ਧਨ ਬੁੱਧ ਸਦੀਪਕ ਜਿਉ ਜੀ ਆਰੈ ਗਿਆਨੈ ਕੀ ਬਡਨੀ ਮਨੋ ਹਾਥ ਲੈ ਕਾਤਰ ਤਾਕ ਦੁਆਰ ਬੁਹਾਰੈ ਏਤ ਸ੍ਰੀ ਦਸਮ ਸਿਕੰਦ ਪੁਰਾਣੇ ਬਚੇ ਤਰਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਤਿਆਰ

ਸਿਰ ਖਿੰਡੀ ਛੰਦਾ ਵਜੇ ਨਾ ਸੁਰੰਗੀ ਧੱਗਾ ਘੋਰੀਆਂ ਨੱਚੇ ਜਾਣ ਫਿਰੰਗੀ ਵਜੇ ਘੁੰਗਰੂ ਗਦਾ ਤ੍ਰਿਸ਼ੂਲ ਨਿਖੰਗੀ ਝੂਰਨ ਬੈਰਖਾਂ ਸਾਵਣ ਜਾਣ ਉਮੰਗੀ ਕਟਾਂਡ ਰਾਵਣੀ ਬਾਣੇ ਅੰਗ ਭਜਾਂਗੀ ਸਾਵਲ ਸੋਹਣੇ ਤਰੈ ਸਹਿ ਹੱਥ ਪਤੰਗੀ ਖੰਡਾ ਧੂਹਿਆਂ ਭਾ ਤਾਜੀ ਭੌਰ ਪਿਲੰਗੀ ਛਾਲਾ ਪਾਈਆਂ ਪੰਗੀ ਜਾਣ ਪਿੜੰਗੀ ਨੱਚੇ ਦਾਇਰੀ ਵੱਜੇ ਨਾਥ ਸੁਰੰਗੀ ਅਣੀਆਂ ਜੁੱਟੀਆਂ ਪੈਰੇ ਧਾਰ ਪਵੰਗੀ ਫੌਜਾਂ ਚੀਰ ਕੈ ਉੱਠੈ ਛੈਲ ਛਲੰਗੀ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਆ ਸ੍ਰੀ ਮੁਖ ਭਾਗਵਤ ਸਵਈਆ ਪਾਸ਼ੇ ਦਸਵੀਂ ਸਤਿ ਸਤਿ ਸਤਿਪ੍ਰਤ ਆਦਨਾਦ ਅਗਾਦ ਅਜੈ ਹੈ ਦਾਨ ਦਇਆ ਦਮ ਸੰਜਮ ਨੇਮ ਜਤ ਬਲ ਰਸੀਲ ਸੁਬ੍ਰਿਤ ਅਭੈ ਹੈ ਆਦਿ ਅਨੀਲ ਅਨਾਦਨਾਥ ਆਪ ਅਤ ਵੇਖ ਅਪੇਖ ਅਭੈ ਰੂਪ ਅਰੂਪ ਰੇਖ ਜਰਾਰਦਨ ਦੀਨ ਦਿਆਲ ਕਿਰਪਾਲ ਭਾਈ ਹੈ।

ਨਾਰਦ ਵਿਆਸ ਪਰਾਸ ਤੋਂ ਸੇ ਧਿਆਵਧਿਆਨ ਲਗਾਏ ਵੇਦ ਪੁਰਾਣ ਹਰ ਹਟ ਛੜੇ ਉਤਰ ਧਿਆਨ ਨਹੀਂ ਆਏ ਦਾਨਵ ਦੇਵ ਸੱਚ ਪ੍ਰੇਤੇ ਨੇਤ ਨੇਤ ਕਹਾਏ ਸੂਚਮ ਤੇ ਸੂਚਮ ਕਰ ਜੀ ਨੇ ਬ੍ਰਿਧਨ ਬਿਰਧ ਬਤਾਏ ਭੂਮ ਕਾਸ ਪਤਾਲ ਸਬੈ ਸੱਜ ਏਕ ਅਨੇਕ ਸਦਾਏ ਸੋ ਨਰ ਕਾਲ ਫਾਂਸ ਦੇ ਬਾਚੇ ਜੋ ਹਰ ਸ਼ਰਨ ਸਦਾਏ ਦੇਵ ਗੰਧਾਰੀ ਪਾਤਸ਼ਾਹੀ ਦਸਵੀ ਏਕ ਬਿਨ ਦੂਸਰ ਸੋ ਨ ਚਿਤਾਰ ਭੰਜਨ ਗੜਨ ਸਮਰਥ ਸਦਾ ਪ੍ਰਭ ਜਨਤ ਹੈ ਕਰਤਾਰ ਰਹਾਓ ਕਹਾ ਪਾਇਓ ਜੋ ਆਤ ਹਿਤ ਚਿਤ ਕਰ ਬਹੁਵਿਦ ਸਿਲਾ ਬਜਾਈ ਬਾਣ ਥਕਿਓ ਪਾਹਨ ਕਰ ਪੜ ਸਤ ਕਛ ਕਰ ਸਿਧ ਨਾ ਆਈ ਅਛਤ ਧੂਪ ਦੀਪ ਅਰਪਤ ਹੈ ਪਾਨ ਕਛੂ ਨਾ ਕਹਿ ਹੈ ਤਾਂ ਮੈਂ ਕਾਂ ਸਿੱਧ ਹੈ ਰੇ ਜੜ ਤੋਹੇ ਕਹਾਂ ਵਰਦਾ ਹੈ ਜਾਓ ਜੀ ਹੋਤ ਦੇਤ ਕਛ ਤੋਹੇ ਮਨ ਬਜ ਕਰਮ ਵਿਚਾਰ ਕੇਵਲ ਏਕ ਸ਼ਰਨ ਸਵਾਮੀ ਬਿਨ ਯੋ ਨੇ ਕਥੈ ਉਧਾਰ ਦੇਵ ਗੰਧਾਰੀ ਪਾਤਸ਼ਾਹੀ ਦਸਵੇ ਬਿਨ ਹਰ ਨਾਮ ਨਾ ਬਚਨ ਪੈ ਹੈ ਚੌਦਾਂ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਭਲੈ ਹੈ ਰਹਾਓ ਰਾਮ ਰਹੀਮ ਉਬਾਰ ਨਾ ਸਕ ਹੈ ਜਾਂ ਕਰ ਨਾਮ ਰਟੈ ਹੈ ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ ਤੇ ਬਸ ਕਾਲ ਸਭੈ ਹੈ ਵੇਦ ਪੁਰਾਣ ਕੁਰਾਨ ਸਭੈ ਮਤ ਜਾਂ ਕਹਿ ਨੇਤਨ ਕਹਿ ਹੈ ਇੰਦਰ ਫਨੇਂਦਰ ਮੁਨੇਂਦਰ ਕਲਪ ਬਹੁ ਧਿਆਵਤ ਧਿਆਨ ਨ ਐ ਹੈ ਜਾ ਕਰ ਰੂਪ ਰੰਗ ਨਹੀਂ ਜਨੀਅਤ ਸੋ ਕਿਮ ਸਿਆਮ ਕਹਿ ਹੈ ਛੁਟੋ ਕਾਲ ਜਾਲ ਤੇ ਤਬਹੀ ਦਾਹੀ ਚਰਨ ਲਵਟੈ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਭਗਵਤੀ ਇਹ ਨਵੇਂ ਅਰਥ ਪਖਿਆਨ ਚਰਿੱਤਰ ਲਿਖੇ ਅਤੇ ਪਾਤਸ਼ਾਹ ਦਸਵੀਂ ਭਜੰਗ ਪ੍ਰੀ ਆਛਨਤਾ ਪ੍ਰਸਾਦ ਤੂੰ ਹੀ ਖੜਗਦਾਰਾ ਤੂੰ ਹੀ ਬੜਬਾਰੀ ਤੂੰ ਹੀ ਤੀਰਥ ਵਾਰ ਤਖਾਤੀ ਕਟਾਰੀ ਹਲਬੀ ਜੁਨਬੀ ਮਗਰ ਵੀ ਤੂੰ ਹੀ ਹੈ ਤੂੰ ਹੀ ਹਾਰੋ ਆਪ ਜਹਾਂ ਆਪ ਥਾਡੀ ਵਈ ਹੈ ਤੂੰ ਹੀ ਜੋਗ ਮਾਇਆ ਤੂੰ ਹੀ ਬਾਗਬਾਨੀ ਤੂੰ ਹੀ ਆਪ ਰੂਪਾ ਤੂੰ ਹੀ ਸ਼੍ਰੀ ਭਵਾਨੀ ਤੂੰ ਹੀ ਬਿਸ਼ਨ ਤੂੰ ਬ੍ਰਹਮ ਤੂੰ ਰੁਦਰ ਰਾਜੈ ਤੂੰ ਹੀ ਵਿਸ਼ਵ ਮਾਤਾ ਸਦਾ ਜੈ ਬਿਰਾਜੈ ਤੂੰ ਹੀ ਦੇਵ ਤੂੰ ਦੈਤ ਤੈਂ ਜਛ ਉਪਾਏ ਤੂੰ ਹੀ ਤੁਰਕ ਹਿੰਦੂ ਜਗਤ ਮੈਂ ਬਣਾਏ ਤੂੰ ਹੀ ਪੰਥ ਵਹਿ ਅਵਤਰੀ ਸ੍ਰੇਸ਼ਟ ਮਾਹੀ ਤੂੰ ਹੀ ਬਖਤਰ ਤੇ ਬ੍ਰਹਮ ਪਦ ਬਕਾਏ ਤੂੰ ਹੀ ਬਖਤਰ ਰੂਪਾ ਤੂੰ ਹੀ ਚਾਰ ਨੈਣਾ ਤੂੰ ਹੀ ਰੂਪ ਵਾਲਾ ਤੂੰ ਹੀ ਬਖਰ ਬੈਨਾ ਤੂੰ ਹੀ ਬਖਤਰ ਤੇ ਬੇਦ ਚਾਰੋ ਚਾਰੇ ਤੂੰ ਹੀ ਸੁਮ ਨੈ ਸੁਮ ਦਾਨੂ ਸੰਘਾਰੇ ਜਗੇ ਜੰਗ ਤੋਂ ਸਾਓ ਭਜੈ ਭੂਪਾਰੀ ਵਧੇ ਛਾੜ ਬਾਨਾ ਕੜੀ ਬੜ ਬਾਰੀ ਤੂੰ ਨਰ ਸਿੰਘ ਵਹਿ ਕਹਿ ਨਾਸ਼ ਮਾਰਿਆ ਤੂੰ ਹੀ ਦੜ ਪੈ ਭੂਮ ਕੋ ਭਾਰ ਧਾਰਿਆ ਤੂੰ ਹੀ ਰਾਮ ਵਹਿ ਕਹਿ ਹਠੀ ਦੈਤ ਕਾਇਓ ਤੂੰ ਹੀ ਕ੍ਰਿਸ਼ਨ ਵਹਿ ਕੰਸ ਕੇ ਸੀ ਖਪਾਇਓ ਤੂੰ ਹੀ ਜਲ ਪਾ ਕਲਕਾ ਕਹਿ ਬਖਾਨੀ ਤੂੰ ਹੀ ਚੌਦਹੋਂ ਲੋਕ ਕੀ ਰਾਜਧਾਨੀ ਤੂੰ ਹੀ ਕਾਲ ਕੀ ਰਾਤ੍ਰ ਵਹਿ ਕਹਿ ਬਿਹਾਰੈ ਤੂੰ ਹੀ ਆਪ ਉਪਾਵੈ ਤੂੰ ਹੀ ਅੰਤ ਮਾਰੈ ਤੂੰ ਹੀ ਰਾਜ ਰਾਜੇਸ਼ਵਰੀ ਕਹਿ ਬਖਾਨੀ ਤੂੰ ਹੀ ਚੌਦਹੋਂ ਲੋਕ ਕੀ ਆਪ ਰਾਣੀ ਤੂੰ ਲੋਕ ਉਗਰਾ ਤੁਗਰਾ ਬਖਾਨੈ ਤੂੰ ਅਦਰਜਾ ਬਿਆਸ ਜਾ ਬਿਆਸ ਬਾਣੀ ਪਛਾਣੈ ਤੂੰ ਹੀ ਸੇਸ ਕੀ ਆਪ ਸੇਜਿਆ ਬਣਾਈ ਤੂੰ ਹੀ ਕੇਸਰੀ ਬਾਣੀ ਕਹਿ ਕਹਾਈ ਤੂੰ ਤੋ ਸਾਰ ਕੂਟਾਨ ਕਰਕੇ ਸੁਹਾਇਓ ਤੂੰ ਹੀ ਚੰਡ ਅਮੁੰਡ ਦਾਨੁ ਖਪਾਇਓ ਤੂੰ ਹੀ ਰਕਤ ਬੀਜਾਰ ਸੌ ਜੁਦਕੀਨੋ ਤੂੰ ਹੀ ਹੱਥ ਦੇ ਰਗ ਦੇ ਵੇਸਲੀਨੋ ਤੂੰ ਹੀ ਮੈਂ ਖਦਾਨੋ ਬੜੋ ਕੋ ਪਕਾਇਓ ਤੂੰ ਤੂੰ ਮਰਾਚ ਚਵਾਲਾਸ ਕੀ ਸੋ ਜਗਾਇਓ ਤੂੰ ਹੀ ਕੌਜ ਬਖਤਰਾਪਨੇ ਤੇ ਉਚਾਰਿਓ ਬਿੜਾ ਲਾਛ ਆਓ ਚਿਛਰਾਛ ਬਿੜਾਰਿਓ ਤੂੰ ਹੀ ਡੈ ਡੈ ਕਹਿ ਡਬਰ ਕੋ ਬਜਾਇਓ ਤੂੰ ਹੀ ਕਹਿ ਕਹਿ ਕਹਿ ਹਸੀ ਜੁਤ ਪਾਇਓ ਤੂੰ ਹੀ ਅਸ਼ਟ ਅਸ਼ਟਾਥ ਮੈਂ ਅਸ ਤਾਰੇ ਅਜੈ ਜੈ ਕਿਤੈ ਕੇ ਸੂ ਤੇ ਪਿਛਾਰੇ ਜਯੰਤੀ ਤੂੰ ਹੀ ਮੰਗਲਾ ਰੂਪ ਕਾਲੀ ਕਪਾਲਨ ਤੂੰ ਹੀ ਹੈ ਤੂੰ ਹੀ ਭਦਰਕਾਲੀ ਦੁਰਗਾ ਤੂੰ ਸ਼ਿਮਾ ਤੂੰ ਸਿਬਾ ਰੂਪ ਤੇਰੋ ਤੂੰ ਧਾਤਰੀ ਸਵਾਹਾ ਨਮਸਕਾਰ ਮੋਰੋ ਤੂੰ ਹੀ ਪ੍ਰਾਤ ਸੰਧਿਆ ਅਰਨ ਬਸ ਉਤਾਰੇ ਤੂੰ ਮਧਿਆਨ ਮੈਂ ਸੁਗਲ ਅੰਬਰ ਸੁਧਾਰੇ ਤੂੰ ਹੀ ਪੀਤ ਬਾਨਾ ਸਿੰਘ ਕਾਲ ਧਾਰਿਓ ਸਵੈ ਸਾਧਵਨ ਕੋ ਮਾਂ ਮੋਹ ਟਾਰਿਓ ਤੂੰ ਹੀ ਆਪ ਕੋ ਰਕਤ ਦੰਤਾ ਕਹੈ ਤੂੰ ਹੀ ਬਖਤਰ ਤੂੰ ਹੀ ਬੇਪਰ ਚਿੰਤਾ ਨੂੰ ਹੁਕੋ ਜਬੈ ਹੈ ਤੂੰ ਹੀ ਨੰਦ ਕੇ ਤਹਾਮ ਮੈਂ ਅਵਤਰੈਂਗੀ ਤੂੰ ਸਾਕੰਗ ਭਰੀ ਸਾਕ ਸੋ ਤਾਨ ਭਰੈਂਗੀ ਤੂੰ ਬੋਧਾ ਤੂੰ ਹੀ ਮੱਛ ਕੋ ਰੂਪ ਕਹਿ ਹੈ ਤੂੰ ਹੀ ਰੱਛ ਵੈ ਕਹਿ ਤੂੰ ਹੀ ਕੱਛ ਵੈ ਕਹਿ ਸਮੁੰਦਰੈ ਮਥੈ ਹੈ ਤੂੰ ਹੀ ਆਪ ਦਿਜਰਾਜ ਕੋ ਰੂਪ ਧਰ ਹੈ ਨਿਛਤਰਾ ਪ੍ਰਥੀ ਬਾਰ ਇੱਕੀਸ ਕਰ ਹੈ ਤੂੰ ਹੀ ਆਪ ਕੋ ਨਹਿ ਕਲੰਕੀ ਬਣਾ ਹੈ ਸਭੈ ਹੀ ਮਲੇ ਛਾਨ ਕੋ ਨਾਸ ਕਹਿ ਹੈ ਮਈਆ ਜਾਨ ਚੇਰੋ ਮਇਆ ਮੋਹਿ ਕੀਜੈ ਚਾਹੋ ਚਿਤ ਮੈਂ ਜੋ ਵਹਿ ਮੋਹਿ ਦੀਜੈ ਸਵਈਆ ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਅਸ ਭਾਰੋ ਲੋਚਨ ਲਾਲ ਕਰਾਲ ਦਪੈ ਦੋ ਭਾਲ ਵਿਰਾਜਤ ਹੈ ਅਨਿਯਾਰੋ ਛੂਟੇ ਹੈ ਬਾਲ ਮਹਾ ਬਿਕਰਾਲ ਵਿਸਾਲ ਲਸੈ ਰਦ ਪੰਧ ਉਜਿਆਰੋ ਛਾੜਤ ਜਵਾਲ ਲਏ ਬਿਕਰਾਲ ਸੋ ਕਾਲ ਸਦਾ ਪ੍ਰਤਪਾਲ ਤਿਹਾਰੋ ਭਾਨਸੇ ਤੇਜ ਭਯਾਨਕ ਭੂਦਜ ਭੂਦਰ ਥੇ ਦਿਨ ਕੇ ਤਨ ਭਾਰੇ ਭਾਰੀ ਗੁਮਾਨ ਭਰੇ ਮਨ ਪੀਤਰ ਭਾਰ ਭਰੇ ਨੈ ਸੀਪਕ ਤਾਰੇ ਭਾਲਕ ਜਿਉਂ ਭਵ ਕੈ ਬਿਨ ਭੈ ਰਨ ਭੈਰਵ ਭੇਰ ਬਜਾਏ ਨਗਾਰੇ ਤੇ ਪਟ ਝੂਮ ਗਿਰੇ ਰਣ ਭੂਮ ਭਵਾਨੀ ਜੂਕੇ ਪਲਕਾਨ ਕੇ ਮਾਰੇ ਓਟ ਕਰੀ
ਐ ਕੋਟ ਪੁਜਾਨ ਕੀ ਚੋਟ ਪਰੇ ਰਨ ਕੋਟ ਸੰਘਾਰੇ ਕੋਟਨ ਸੇ ਜਿਨਕੇ ਤਨ ਰਾਜਤ ਬਸ ਸੋ ਕਬ ਹੁਨਾ ਕਬ ਹੁਨੇ ਹਾਰੇ ਰੋਸ ਪਰੇ ਨਾ ਫਿਰੇ ਰਣ ਤੇ ਤਨ ਬੋਟਨ ਲੈ ਨਭ ਗੀਤ ਪਤਾਰੇ ਤੇ ਨਿਰਭਕੂਮ ਗਿਰੇ ਰਣ ਭੂਮ ਸੋ ਕਾਲੀ ਕੇ ਕੋਪ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਗਰ ਉਧਾ ਯੁੱਧ ਧੂਮਰੀ ਧੂਰ ਭਰੇ ਗਰਬੀਲੇ ਚੌਂਪ ਚੜੇ ਚੋਂ ਓਰਨ ਤੇ ਚਿਤ ਭੀਤਰ ਚੌਂਪ ਜਿਰੇ ਚੜਕੀਲੇ ਧਾਵਤ ਤੇ ਤੁਰ ਵਾਸੇ ਦਸੋ ਦਿਸ ਤੇ ਝੱਟ ਦੈ ਬਿਕਟੇ ਤੇ ਝੱਟ ਦੈ ਪਟ ਕੈ ਬਿਕਟੀਲੇ ਰੌਰ ਪਰੇ ਰਨ ਰਾਜੀਵ ਲੋਚਨ ਰੋਸ ਪਰੇ ਰਨ ਸਿੰਘ ਰਜੀਲੇ ਕੋਟਨ ਕੋਟ ਸੋ ਚੋਟ ਪਰੀ ਨੈ ਓਟ ਕਰੀ ਪਾਗ ਭਏ ਅੰਗਨਾ ਟੀਲੇ ਜੇ ਨੇ ਪਟੇ ਅਕਟੇ ਪਟ ਤੇ ਚੱਟ ਦੈ ਛਿਤ ਪੈ ਪਟਕੇ ਗਰਬੀਲੇ ਜੇ ਨਾ ਹਟੇ ਬੇਕਟੇ ਪਟਕਾਉ ਸੋ ਤੇ ਚੱਟ ਦੈ ਚੜਕੇ ਚਟਕੀ ਲੈ ਰੋਰ ਪਰੇ ਰਨ ਰਾਜੀਵ ਲੋਚਨ ਰੋਸ ਪਰੇ ਰਨ ਸਿੰਘ ਰਜੀਲੇ ਧੂਮਰੀ ਧੂਰ ਪਰੇ ਤੁਮਰੇ ਤਨ ਧਾਏ ਨਿਸਾਚਰ ਰੋਹ ਕਟੀਲੇ ਮੇਚਕ ਪੱਬਨ ਸੇ ਜਿਨਕੇ ਤਨ ਕਾਂਚ ਸਜੇ ਮਤ ਮਤ ਜਟੀਲੇ ਰਾਮ ਬਨੈ ਅਤਿ ਹੀ ਰਿਸ ਸੋ ਜਗ ਨਾਇਕ ਸੋ ਰਨ ਠਟੀਲੇ ਤੇ ਝੱਟ ਦੈ ਪਟਕੈ ਛਿਤ ਪੈਰ ਰਣ ਰੌਰ ਪਰੇ ਰਣ ਸਿੰਘ ਰਜੀਲੇ ਬਾਜਤ ਡੰਗ ਤੰਗ ਸਮੈ ਲਖ ਦਾਨਵ ਬੰਕ ਬਟੇ ਗਰਬੀਲੇ ਛੂਟਤ ਬਾਨਕ ਮਾਨਣ ਕੇ ਤਨ ਕਹਿ ਨਾ ਪਾਏ ਤਿਨਕੇ ਤਨ ਟੀਲੇ ਤੇ ਜਗ ਮਾਤ ਚਿਤੈ ਚਪਕੈ ਝੱਟ ਦੈ ਛਿਤ ਪੈ ਚਟਕੇ ਚਟਕੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਗੇ ਰਣ ਰੰਗ ਸਮੈ ਅਰਧਾਂਗ ਕਰੇ ਪੜਕੋਟ ਦੁਸੀਲੇ ਰੁੰਡਨ ਮੁੰਡ ਪਿਥਾਰ ਕਨੇ ਹਰ ਕੋ ਪੈਰਾਵਤ ਹਾਰ ਛਬੀਲੇ ਧਾਵਤ ਹੈ ਜਿਤ ਹੀ ਤਿਤ ਹੀ ਅਰਭਾਜ ਚਲੇ ਕਿਤ ਹੀ ਕਰ ਹੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਸੋਮਵ ਨਿਸੋਮ ਤੇ ਆਦਿਕ ਸੂਰਾ ਸਭੈ ਉਮੜੇ ਕਰ ਕੋਟ ਅਖੰਡਾ ਔਚ ਕਿਰਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰਖੰਡਾ ਖੰਡ ਪਏ ਜੋ ਅਖੰਡਲ ਤੇ ਨੈ ਜੀਤ ਫਿਰੇ ਬਸਦਾ ਨਵਖੰਡਾ ਤੇ ਜੁਤ ਕੋਪ ਗਿਰੇ ਬਿਨ ਓਪ ਕਿਰਪਾਨ ਕੇ ਕੀਨੇ ਕਈ ਕਟਖੰਡਾ ਤੋਟ ਕਸ਼ਾਂਦਾ ਜਬ ਹੀ ਕਲਕਾਰ ਕਿਰਪਾਨ ਕਹੀ ਨੈ ਮੋਤੇ ਪ੍ਰਭਾ ਤੇ ਜਾਤ ਕਾਹੀ ਤੈ ਤੇਜ ਲਖੇ ਪਟ ਜਉ ਪਟ ਕੇ ਮਨੋ ਸੂਰ ਚੜਿਓ ਉੜ ਸੇ ਸੜ ਗਏ ਕੋਪ ਕਾਲ ਕਿਰਪਾਨ ਕਰਮ ਗਹਿ ਗਏ ਦਲ ਦੈਤਨ ਬੀਜ ਬਰੀ ਕਹਿ ਕਹਿ ਘਟਕਾ ਇੱਕ ਬੀਜ ਸਭੋ ਹਨ ਹੋ ਤੁਮ ਤੇ ਨੈ ਏਕ ਬਲੀ ਗਨ ਹੋ ਸਵਈਆ ਮੰਦਲ ਤੂਰ ਮਿਰਦੰਗ ਮੁਚੰਗਣ ਕੀ ਤੁਨ ਕਹਿ ਲਲਕਾਰ ਪਰੇ ਅਰਮਾਰ ਪਰੇ ਮਿਲਾਨ ਅਰੇ ਨਗਮਾਨ ਕੁਛਾੜ ਕੈ ਪੈਕ ਡਰੇ ਤਿਨ ਕੇ ਜਮ ਜਦਪ ਪ੍ਰਾਣ ਹਰੇ ਨਾ ਮੁਰੇ ਤਬ ਲਓ ਏ ਭਾਂਤ ਅਰੇ ਜਸ ਕਉ ਕਰ ਕੈ ਨਾ ਚਲੈ ਡਰ ਕੈ ਲਰ ਕੈ ਮਰ ਕੈ ਪਵ ਸਿੰਧ ਤਰੇ ਜੇ ਨਾ ਮਿਟੇ ਬੇਕਟੇ ਪਟਕਾਉ ਸੋ ਬਸ ਸਭ ਕਬੂ ਨਾ ਪਥੇਲੇ ਤੇ ਗਰਜੇ ਜਬ ਹੀ ਰਣਮੈ ਗਨ ਭਾਜ ਚਲੇ ਬਿਨ ਆਪ ਅਕੇਲੇ ਤੇ ਕੁਪਕਾਲ ਕਟੇ ਝੱਟ ਦੈ ਕਦ ਲੀ ਬਨ ਜਿਉ ਧਰਨੀ ਪਲ ਮੇਲੇ ਸੌਣ ਰੰਗੀਨ ਭਏ ਪਦਮਾ ਪਟ ਮਾਨਵ ਫਾਗ ਸਮੈ ਸਭ ਚਾਚਰ ਖੇਰੇ ਦੋਹਰਾ ਚੜੀ ਚੰਡਕਾ ਚੰਡ ਵੈ ਤਪ ਤੰਬ ਸੇ ਨੈਣ ਮਤ ਪਈ ਮਦਰਾ ਭਏ ਭਗਤ ਅਟਪਟੇ ਬੈਨ ਸਵਈਆ ਸਭ ਸਤਰਨ ਕੋ ਹਨ ਹੋ ਸ਼ਿਨਮੈ ਸੋ ਕਹਿਓ ਬਚ ਕੋਪ ਕੀਓ ਮਨ ਮੈ ਤਰਵਾਰ ਸੰਭਾਰ ਮਹਾਂ ਬਲਤਾਰ ਤਵਾਇ ਕੈ ਸਿੰਘ ਤਸੀ ਰਨ ਮੈ ਜਗ ਮਾਤ ਕੇ ਆਯੁਧ ਹਾਥਨ ਮੈ ਚਮਕੈ ਸਿਦੈਤਨ ਕੇ ਗਨ ਮੈ ਲਭਕੈ ਛਭ ਕੈ ਬਣਵਾਰ ਨਲਕੀ ਦਮ ਕੈ ਮਨੂ ਭਾਰਤ ਕੇ ਬਨ ਮੈ ਓਪ ਅਖੰਡ ਕੈ ਚੰਡ ਪ੍ਰਚੰਡ ਮਿਆਨ ਤੇ ਕਾੜ ਕਿਰਪਾਨ ਗਈ ਦਲ ਦੇਵ ਆਉ ਦੈਤਨ ਕੀ ਪ੍ਰਤਨਾ ਲਖ ਤੇਗ ਛਟਾਂ ਛਭ ਰੀਜ ਰਹੀ ਸਿਰ ਚਿਛੁਰ ਕੇ ਭਾਂਤ ਪਰੀ ਨੇ ਮੋਤੀ ਪ੍ਰਭਾ ਤੇ ਜਾਤ ਕਹੀ ਰਿਪ ਮਾਰ ਕੈ ਫਾਰ ਬਹਾਰ ਸੇ ਬੈਰੀ ਪਤਾਰ ਲਗੇ ਤਰਵਾਰ ਬਈ ਦੋਹਰਾ ਤੁਪਕ ਤਬਰ ਬਰਛੀ ਬਿਸਕ ਅਸ ਅਨੇਕ ਚਮਕਾਹੇ ਤੂੰ ਜਾ ਪਤਾਕਾ ਫਰ ਹਰੈ ਭਾਨ ਨਾ ਹੇਰੇ ਜਾਹੇ ਰਨ ਮਾਰੂ ਬਾਜੈ ਘਨੇ ਗਗਨ ਗੀਤ ਮੰਦ ਰਾਹੇ ਚਟ ਪਟ ਦੈ ਜੋਧਾ ਬਿਕਟ ਝਟ ਪਟ ਕਟਕਟ ਜਾਹੇ ਅਨੇਕ ਤੂਰ ਭੇਰੀ ਪ੍ਰਣਵ ਗੋਮੁਖ ਅਨੇਕ ਮਿਰਦੰਗ ਸੰਖ ਬੇਨ ਬੀਨਾ ਬਜੀ ਮੁਰਲੀ ਮੁਰਜ ਮੁਚੰਗ ਨਾਦਨ ਫੀਰੀ ਕਾਨ ਰੇ ਦੁੰਦ ਬਜੇ ਅਨੇਕ ਸੁਨ ਮਾਰੂ ਕਾਤਰ ਭਿਰੇ ਰਾਨ ਤਜ ਫਿਰਿਓ ਨਾ ਏਕ ਕਿਚ ਪਚਾਏ ਜੋਧਾ ਮੰਡੈ ਲਰਹਿ ਸਨਗਮੁਖ ਆਨ ਤੁਗ ਤੁਗ ਪਰੈ ਕਬੰਧ ਭੂਆ ਸੁਰ ਪਰ ਕਰੈ ਪਿਆਨ ਨਰਾਨ ਫਿਕਰਤ ਜੰਬੁਕ ਫਰਹਿ ਆਮਿਖ ਅਚਵਤ ਪ੍ਰੇਤਾ ਗੀਤ ਮਾਸ ਲੈ ਲੈ ਉਡੈ ਸੁਬਟ ਨਾ ਛੜੈ ਖੇਤ ਸਵਈਆ ਨਿਸ ਨਨਾਦ ਦੈ ਡੈ ਡਾਮਰ ਦੈ ਦੈ ਦਮਾ ਮਨ ਕੌ ਨਿਜ ਕਾਨੇ ਪੂਰ ਦਈ ਤਨ ਕੋ ਦਲ ਦਾਰੁਣ ਦੀ ਹੁਤੇ ਕਰ ਏਕ ਨਾ ਜਾਣੇ ਜੀਤ ਫਿਰੇ ਨਵ ਖੰਡਨ ਕਉ ਨੈ ਬਸ ਸੌ ਕਬ ਹੂੰ ਡਰ ਪਾਨੇ ਤੇ ਤੁਮ ਸੌ ਲਰਕੈ ਮਰ ਕੈ ਭਾਟਾ ਅੰਤ ਕਉ ਅੰਤ ਕੇ ਧਾਮ ਸਿਧਾਨੇ ਦੋਹਰਾ ਰਨ ਡਾਕਨ ਡੈਕਤ ਫਿਰਤ
ਕਹਿ ਕਤ ਫਿਰ ਤਮਸਾਨ ਬਿਨ ਸੀਸਣ ਦੌਲਤ ਸੁਭਾਤਾ ਗਹਿ ਗਹਿ ਕਰਨ ਕਿਰਪਾਨ ਆਸ ਅਨੇਕ ਕਾਢੇ ਕਰਨਾ ਲਰੈ ਸਬਟ ਸਮੁਹਾਏ ਲਰ ਗਿਰ ਮਰ ਜੋਤ ਭੂ ਭਰ ਭਰੈ ਬਰੈ ਬਰੰਗਣ ਜਾਏ ਅਣ ਤਰਿਆ ਜਉ ਸਿੰਧ ਕੋ ਚਹਿਤ ਤਰਨ ਕਰ ਜਾਉ ਬਿਨ ਨੌਕਾ ਕੈਸੇ ਤਰੈ ਲੈ ਤਿਹਾਰੋ ਨਾਉ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਓ ਤੁਮ ਕਰੋ ਸਹਾਏ ਅਰ ਗਰਭ ਨਿਰਿਪ ਤ੍ਰਿਣ ਕਉ ਭੇਦ ਨ ਪਾਇਓ ਜਾਏ ਤਉ ਤਿਹਾਰੀ ਕਿਰਪਾ ਤੇ ਕਸ਼ਕ ਕਹਾਉ ਬਣਾਏ ਪ੍ਰਥਮ ਮਾਨ ਤੁਮ ਕਉ ਕਹਾਉ ਬਜਥਾ ਬੁੱਧ ਬਲ ਹੋਏ ਘਾਟ ਕਪਿਤਾ ਲਖ ਕਹਿ ਕਬੈ ਹਾਸ ਨ ਕਰੀਆ ਕੋਏ ਪ੍ਰਥਮ ਤਿਹਾਏ ਸ੍ਰੀ ਭਗਾਵਤੀ ਵਰਨਾ ਤ੍ਰਿਆ ਪ੍ਰਸੰਗ ਮੋਹ ਘਟ ਮੈਂ ਤੁਮ ਹੋਇ ਨਦੀ ਉਪਜੋ ਬਾਗ ਤਰੰਗ ਸਵਈਆ ਮੇਰ ਕੀਓ ਤ੍ਰਿਣ ਤੇ ਮੋਇ ਜਾਏ ਗਰੀਬ ਨਿਵਾਜ ਨਾ ਦੂਸਰ ਤੋ ਸੋ ਭੂਲ ਸ਼ਿਮੋ ਹਮਰੀ ਪ੍ਰਭ ਆਪ ਨ ਪੂਰਨ ਹਾਰ ਕਹੂੰ ਕਉ ਮੋਸੋ ਸੇਵ ਕਰੈ ਤੁਮਰੀ ਤਿਨਕੇ ਛਿਨ ਮੈਂ ਤਨ ਲਗ ਧਾਮ ਪਰੋਸੋ ਯਾ ਕਲ ਮੈਂ ਸਭਕਾਲ ਕਿਰਪਾਨ ਕੀ ਭਾਰੀ ਭੁਜਾਨ ਕੋ ਭਾਰੀ ਪਰੋਸੋ ਖੰਡ ਅਖੰਡਨ ਖੰਡ ਕੈ ਚੰਡ ਸੋ ਮੁੰਡ ਰਹੇ ਛਿਤ ਮੰਡਲ ਮਾਹੀ ਦੰਡ ਅਦੰਡਨ ਕਉ ਪੁਜ ਦੰਡਨ ਭਾਰੀ ਘਮੰਡ ਕੀ ਉਬਲਵਾਹੀ ਥਾਪ ਅਖੰਡਲ ਕਉ ਸੁਰ ਮੰਡਲ ਨਾਥ ਸੁਨਿਓ ਬ੍ਰਹਿਮੰਡ ਮਾਹੀ ਕੂਰਕ ਮੰਡਲ ਕੋਰਨ ਮੰਡਲ ਤੋ ਸਮਸੂਰਾ ਕਉ ਕਹੁ ਨਾਹੀ ਏਤ ਸ੍ਰੀ ਚਰਿਤ੍ਰ ਪਖਿਆ ਨੇ ਚੰਡੀ ਚਰਿਤ ਪ੍ਰਥਮ ਮਸਤ ਮਸਤਾ ਵਜੋ

ਸ੍ਰੀ ਅਸਕੇਤ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਗਗਨ ਤੇ ਭਾਈ ਸਭਹਿਨ ਆਨ ਵਧਾਈ ਦਈ ਧਾਨਯ ਤਾਨਯ ਲੋਕਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਹੋ ਵਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਣ ਕਉ ਆਦ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੋ ਜਿਜੂ ਕਰੀਐ ਰੱਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੀਵ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਛਨ ਉਪਜਾਇਓ ਆਦਿ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਨਨ ਕੋ ਪਲ ਮੁੰਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਕ ਕਰਤ ਹੋ ਕਬ ਹੋ ਤੁਮੈ ਮਿਲਤ ਦੇਹ ਧਰ ਸਭ ਹੋ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆ

ਓ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਾ ਕੈਤ ਸਦਾ ਸੇਵਾ ਨਿਰੰਕਾਰ ਕਾ ਚੀਨਤ ਨੈ ਭੇਵਾ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਚ ਸੇਤਜ ਕੀਨੀ ਉਦਬੁਜ ਖਾਨ ਬਹਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਾਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਭਵ ਆਦਿ ਜੁਗਾਤ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਹਤਾ ਜੇ ਅਸ ਧੋਜ ਤਾਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧੀਐ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਛਾਛ ਬੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰ ਕਾ ਦਾਰ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਾਵਤੀ ਜੀ ਸਹਾਇ ਵਾਰ ਸ੍ਰੀ ਭਗਾਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਾਵਤੀ ਸਿਮਰ ਕਾ ਗੁਰੂ ਨਾਨਕ ਲਈ ਤਿਹਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਹਰ ਜਨ ਹਰ ਗੋਬਿੰਦ ਨਾਉ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਰਬੱਤ ਸਮੁਖਾ

ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਖਾਲਸੇ ਜੀ ਕੀ ਦੇਖ ਦੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਧੰਮਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਣ ਜੀ ਰਣ ਮੋਚਣ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰਕਾਟ ਜੀ ਹੀਰਾਕਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸਨ ਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦੁਸਹਿਰੇ ਦੇ ਪਰਬ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਚਲੀ ਆ ਰਹੀ ਮਰਿਆਦਾ ਮੁਤਾਬਕ ਅੱਜ ਪੰਜਵੇਂ ਦਿਨ ਦਾ ਦੁਸਹਿਰੇ ਮਹੱਤਮ ਦਾ ਚੰਡੀ ਦੀ ਬਾਣੀ ਦੇ ਪਾਠ ਦੀ ਸਮਾਪਤੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਕਿਰਪਾ ਕਰੋ ਸਤਿਗੁਰੂ ਜੀਓ ਬਾਣੀ ਪੜ੍ਹਦਿਆਂ ਪਾਠ ਕਰਦਿਆਂ ਸੇਵਾ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣਾ ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ ਬਾਣੀ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਤਾਂ ਹੀ ਬਖਸ਼ਣਾ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਕਾਰਜ ਰਾਸ ਕਰਨੇ ਹਰ ਮੈਦਾਨ ਫਤਿਹ ਕਰਨਾ ਸਤਿਗੁਰੂ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਤਿਲ ਫੁੱਲ ਭੇਟਾ ਸਤਿਗੁਰੂ ਮਹਾਰਾਜ ਨਰੀਅਲ ਪ੍ਰਸ਼ਾਦ ਫਲ ਪ੍ਰਸ਼ਾਦ ਔਰ ਬੇਅੰਤ ਪ੍ਰਸ਼ਾਦ ਹਾਜ਼ਰ ਹੋਏ ਹਨ ਜਾਨੀ ਜਾਨ ਸਤਿਗੁਰੂ ਜੀਓ ਸਰਬੱਤ ਦੀਆਂ

ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ।

0: ਕਲਾ ਸੱਚੇ ਤ੍ਰਿਕਣ ਸੱਚੇ ਬ੍ਰਹਮਣ ਸੱਚੇ ਤਰਲੋ ਸੱਚਾ ਕਾਰ ਸੱਚੇ ਤ੍ਰਿਕਣੇਸ਼ਵਰ ਵਿਚਾਰ ਸੱਚਾ ਤ੍ਰਿਅਮਰ ਸੱਚਾ ਦੇਵਾਨ ਸੱਚਾ ਤ੍ਰਿ ਹੁਕਮ ਸੱਚਾ ਫਰਮਾਨ ਸੱਚਾ ਤ੍ਰਿ ਅਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਕਿਲ ਕਰੋੜ ਸੱਚੇ ਸਪਤਾਨ ਸੱਚੇ ਸਬਜੋਰ ਸੱਚੇ ਤੇਰੇ ਸਿਫ ਸੱਚੇ ਸਾਲਾ ਸੱਚੇ ਤ੍ਰਿਕੁਦਰ ਸੱਚੇ ਪਾਤਸ਼ਾਹ ਨਾਨਕ ਸੱਚ ਤੈ ਸੱਚ ਜੋ ਮਰਜ ਮੈਂ ਸੋ ਕੱਚ ਨਿਕਟ ਮਹਿਲਾ ਪਹਿਲਾ
1: ਵੱਡੀ ਵੜੇ ਜੋ ਵੱਡਾ ਨਾਓ ਵੱਡੀ ਵੜੇ ਜੋ ਸੱਚ ਨਿਆਓ ਵੱਡੀ ਵੜੇ ਜੋ ਨਹਿਤ ਲਿਥਾਓ ਵੱਡੀ ਵੜੇ ਜਾਣਿਆ ਲਾਓ

0: ਜੋਗ ਕਿਚਕਣਾ ਸੁਖ ਰਿਹਾ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ।